0: द्वारा इसे रोका जा सकता है। समय पर टीका लगवाकर अपने परिवार और समुदाय को सुरक्षित रखें, खसरा ना होने दें, टीका लगवाएं। alberta.ca/measles पर जाकर पता करें कि क्या आप सुरक्षित हैं, यदि नहीं तब आगे क्या करना है। अल्बर्टा सरकार का एक संदेश।
1: 94.7 FM रेडियो सुरसंगम, हर हफ्ते 20 घंटे सुनो, मंडे टू फ्राइडे शाम 4 to 5 कुलदीप सिंह विचार चर्चा, शाम 8 to 9 जितेंद्र पन्नू, रेडियो सुरसंगम .ca, फोन 403-585-0910, रेडियो सुरसंगम।
2: Everybody has their own reasons for drinking responsibly. The Brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly. Plan ahead for a safe trip home. We all have our own reasons. Think about yours.
3: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF. 94.7 FM
4: सबरंग रेडियो 94.7 सुन रहे सारे लिसनर्स दा बहुत बहुत स्वागत है जी। आज दे इस खूबसूरत शाम दे प्रोग्राम च जड़ा कि तुसी एवरी इवनिंग मंडे ट्यूसडे थर्सडे फ्राइडे शाम नू 7 बजे तों लैके 8 बजे तक सुनदे ते संडे ये प्रोग्राम 1 बजे तों लैके 5 बजे तक तुहाडी सेवा दे विच पेश कीते जांदे ने। इन्हां प्रोग्रामां दे विच अलग अलग खबरां गल्लां बातां ते पेश करदे ही आं, बट नाल दी नाल ही ਡਿਫਰੈਂਟ ਇਨਫੋਰਮੇਸ਼ਨ ਜਿਹੜੀ ਕਿ ਕਾਫੀ ਵੈਲਿਊਏਬਲ ਇਨਫੋਰਮੇਸ਼ਨ ਲੱਭ ਕੇ ਲਿਆਈਦੀ ਤਾਂ ਕਿ ਤੁਸੀਂ ਨੋਰਮਲ ਖਬਰਾਂ ਤੋਂ ਦੂਰ ਜਾ ਕੇ ਥੋੜ੍ਹੀ ਜਿਹੀ ਨੌਲੇਜ ਜਿਹੜੀ ਉਹ ਵੀ ਤੁਹਾਨੂੰ ਮਿਲਦੀ ਰਹੇ ਅਤੇ ਨਾਲ ਦੀ ਨਾਲ ਹੀ ਗੀਤ ਸੰਗੀਤ ਜਿਹੜਾ ਉਹ ਵੀ ਚੱਲਦਾ ਰਹੇ। ਸੋ ਅੱਜ ਦਾ ਪ੍ਰੋਗਰਾਮ ਕਿਉਂਕਿ ਹਮੇਸ਼ਾ ਤਰ੍ਹਾਂ 8 ਵਜੇ ਤੱਕ ਤਾਂ ਚੱਲੇਗਾ ਬਟ ਤੁਹਾਨੂੰ ਪਤਾ ਵੀ ਇਹ ਪ੍ਰੋਗਰਾਮ ਜਿਹੜੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਪੇਸ਼ ਹੁੰਦੇ ਆ ਰਹੇ ਨੇ। 2010 ਤੋਂ ਤਾਂ ਵੈਸੇ ਮੈਂ ਹੀ ਟੇਕ ਓਵਰ ਕੀਤਾ, ਬਟ ਇਸ ਤੋਂ ਪਹਿਲਾਂ 1998 ਤੋਂ ਇਹ ਪ੍ਰੋਗਰਾਮ ਤੁਸੀਂ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣਦੇ ਹੋ ਅਤੇ ਹੁਣ ਇਹ ਪ੍ਰੋਗਰਾਮ ਜਿਹੜੇ ਨੇ ਉਹ ਹੌਲੀ ਹੌਲੀ ਕਰਦਿਆਂ ਜਿੱਦਾਂ ਸ਼ਾਮ ਨੂੰ ਵਧੀਆ ਹੁੰਦੇ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਕਈ ਕੁਛ ਆਪਾਂ ਇਨਫੋਰਮੇਸ਼ਨ ਜਿਹੜੀ ਹੈ ਲੈ ਕੇ ਆਉਂਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਕੁਛ ਖਬਰਾਂ ਜਿਹੜੀਆਂ ਨੇ ਨਾਲ ਦੀ ਨਾਲ ਹੀ ਵਿਸਾਖੀ ਦੀ ਗੱਲਬਾਤ ਵੀ ਕਰੀਏ ਕਿਉਂਕਿ ਵਿਸਾਖੀ ਤੁਹਾਨੂੰ ਪਤਾ ਵੀ ਬੜੀ ਧੂਮਧਾਮ ਦੇ ਨਾਲ 16 ਮਈ ਨੂੰ ਮਨਾਈ ਜਾਏਗੀ ਜੈਨਸਿਸ ਸੈਂਟਰ ਦੇ ਉਹੀ ਹਾਲ ਦੇ ਵਿੱਚ ਜਿਹਦੇ 'ਚ ਤੁਸੀਂ ਪਿਛਲੇ 15 ਸਾਲਾਂ ਤੋਂ ਦੇਖਦੇ ਆ ਰਹੇ ਹੋ। ਮਤਲਬ ਹਾਲ ਤਾਂ ਚੇਂਜ ਹੋ ਗਿਆ ਕਿਉਂਕਿ ਪਹਿਲਾਂ ਛੋਟੇ ਤੋਂ ਵੱਡੇ ਹਾਲ ਦੇ ਵਿੱਚ ਚਲੇ ਜਾ ਚੁੱਕੇ ਹਾਂ ਆਪਾਂ ਕਾਫੀ ਦੇਰ ਤੋਂ, ਬਟ ਇਹ ਹੈ ਵੀ ਪਿਛਲੇ ਕੁਛ 1 ਸਾਲਾਂ ਤੋਂ ਉੱਥੇ ਹੀ ਇਹ ਮਨਾਈ ਜਾਂਦੀ ਹੈ ਵੱਡੇ ਹਾਲ ਦੇ ਵਿੱਚ ਹੀ ਅਤੇ ਵਧੀਆ ਸਟੇਜ ਦੇ ਉੱਤੇ ਜਦੋਂ ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਹੋ ਅਤੇ ਉੱਥੇ ਹੀ ਪ੍ਰੋਗਰਾਮ ਦਾ ਜਿਹੜਾ ਨਜ਼ਾਰਾ ਜਿਹਨੂੰ ਕਹਿੰਦੇ ਵੀ ਉਹ ਵੀ ਵੱਜਦਾ ਅਤੇ ਕਾਫੀ ਕੁਛ ਜਿਹੜਾ ਉੱਥੇ ਦੇਖਣ ਨੂੰ ਮਿਲਦਾ, ਫ੍ਰੀ ਫੂਡ ਤੋਂ ਲੈ ਕੇ ਪੱਗਾਂ ਬੰਨਣ ਦਾ, ਗੱਤਕਾਂ ਦਾ, ਗਿੱਧਾ ਭੰਗੜਾ ਅਤੇ ਬਾਲੀਵੁੱਡ ਤੋਂ ਇਲਾਵਾ ਹੋਰ ਮਲਟੀਕਲਚਰ ਐਕਟੀਵਿਟੀਜ਼ ਜਿਹੜੀਆਂ ਨੇ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੁੰਦੀ ਹੈ ਜਿੱਥੇ ਤੁਸੀਂ ਜਾ ਕੇ ਅਤੇ ਇੰਜੋਏ ਮਾਣਦੇ ਹੋ। ਸੋ ਬੜਾ ਵਧੀਆ ਲੱਗਦਾ ਜਦੋਂ ਸਾਰੇ ਹੀ ਆਪਣੇ ਭੈਣ ਭਰਾ ਤੇ ਉਸ ਮੇਲੇ ਦੇ ਵਿੱਚ ਹੁੰਦੇ ਹੀ ਨੇ, ਬਟ ਉਸ ਤੋਂ ਇਲਾਵਾ ਦੂਜੀਆਂ ਕਮਿਊਨਿਟੀਆਂ ਦੇ ਵੀ ਆ ਕੇ ਉਸੇ ਤਰੀਕੇ ਦੇ ਨਾਲ ਹੀ ਵਿਸਾਖੀ ਨੂੰ ਜਿਹੜਾ ਇੰਜੋਏ ਕਰਦੇ ਆ ਅਤੇ ਆਪਾਂ ਉਸ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਸੋ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਜੀ ਅਤੇ ਇੱਕ ਪਹਿਲਾ ਗੀਤ ਜਿਹੜਾ ਮੈਨੂੰ ਲੱਗਦਾ ਵੀ ਸੁਣਾਂਗੇ ਕਿਉਂਕਿ ਇਹ ਪ੍ਰੋਗਰਾਮ ਤੁਸੀਂ ਅੱਜ ਦੇ ਪ੍ਰੋਗਰਾਮ 'ਚ ਥੋੜ੍ਹਾ ਬਹੁਤਾ ਵਿਸਾਖੀ ਦੇ ਨਾਲ ਰਿਲੇਟਡ ਜਿਹੜੇ ਆ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਰੱਖਾਂਗੇ, ਪਲੱਸ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਵੇਂ ਜਿਵੇਂ ਗੱਲਬਾਤ ਅੱਗੇ ਵਧਦੀ ਜਾਏਗੀ ਉਵੇਂ ਉਵੇਂ ਮਾਹੌਲ ਦਾ ਜਿਹੜਾ ਸਮਾਂ ਵੀ ਜਿਹੜਾ ਵੱਜਦਾ ਜਾਂਦਾ। ਸੋ ਇਸ ਕਰਕੇ ਇਹਦੇ ਬਾਰੇ ਗੱਲਬਾਤ ਕਰਾਂਗੇ, ਪਲੱਸ ਨਾਲ ਦੀ ਨਾਲ ਹੀ ਆਪਾਂ ਥੋੜ੍ਹਾ ਵੈਦਰ ਅਪਡੇਟ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਤੇ ਦੇਖਦੇ ਹਾਂ ਵੀ ਵੈਦਰ ਅੱਜ ਦਾ ਕੀ ਕਹਿੰਦਾ ਸਾਨੂੰ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵੈਦਰ ਦੇ ਵਿੱਚ ਕੀ ਕੁਛ ਹੋਣ ਜਾ ਰਿਹਾ। ਸੋ ਕੁਛ ਇਹ ਗੱਲਾਂ ਬਾਤਾਂ। ਸੋ ਪਹਿਲਾ ਗੀਤ ਜਿਹੜਾ ਪੇਸ਼ ਕਰਨ ਜਾ ਰਹੇ ਹਾਂ ਤੁਹਾਡੀ ਸੇਵਾ ਦੇ ਵਿੱਚ ਪੰਮਾ ਦੁੰਮੇਵਾਲਾ ਦੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜੀ ਉਹ ਪੇਸ਼ ਕਰਾਂਗੇ। ਕਾਫੀ ਵਧੀਆ ਗੀਤ ਹੈ, ਕਾਫੀ ਵਧੀਆ ਸਿੰਗਰ ਹੈ ਜਿਹੜਾ ਵਧੀਆ ਵਧੀਆ ਗਾਣੇ ਜਿਹੜੇ ਨੇ ਉਹ ਲੈ ਕੇ ਆਉਂਦੇ ਆ ਅਤੇ ਇਸ ਗੀਤ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਕਰਦੇ।

ਇਹ ਸੀਗਾ ਜੀ ਪੰਮਾ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਤੁਹਾਨੂੰ ਪਤਾ ਬਹੁਤ ਵਧੀਆ ਵਧੀਆ ਗਾਣੇ ਇਸ ਮੁੰਡੇ ਨੇ ਗਾਏ ਆ ਅਤੇ ਉਸੇ ਸਿਲਸਿਲੇ ਦੇ ਵਿੱਚ ਇਹ ਇੱਕ ਗੀਤ ਸੀਗਾ ਅਤੇ ਖਾਲਸੇ ਤੋਂ ਬਾਅਦ ਮੈਨੂੰ ਲੱਗਦਾ ਵੀ ਅਰਜਨ ਢਿੱਲਨ ਦਾ ਵੀ ਇੱਕ ਗਾਣਾ ਜਿਹੜਾ ਅੱਖਾਂ 'ਚ ਆ ਗਿਆ ਵੈਸੇ ਸਾਹਮਣੇ ਸ਼ੇਰੇ ਪੰਜਾਬ ਕੀ ਕਹਿੰਦਾ ਗੀਤ ਵੀ ਥੋੜ੍ਹਾ ਜਿਹਾ ਸੁਣ ਲੈਂਦੇ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ।

0: ਇਹ ਸੀਗਾ ਜੀ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਗੀਤ ਜਿਹੜਾ ਬਹੁਤ ਵਧੀਆ ਗਾਣਾ ਜਿਹੜਾ ਆਈ ਹੋਪ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਇਹਦੇ ਨਾਲ ਹੀ ਪ੍ਰੋਗਰਾਮ 'ਚ ਅੱਗੇ ਵਧੀਏ ਅਤੇ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਜਿਹਦੇ 'ਚ ਕੁਛ ਗੀਤ ਸੰਗੀਤ ਦੇ ਨਾਲ ਨਾਲ ਗੱਲਾਂ ਬਾਤਾਂ ਅਤੇ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਜਾਏਗੀ ਵੈਦਰ ਦੀ ਅਪਡੇਟ ਕੁਇਕਲੀ ਤੁਹਾਨੂੰ ਦੱਸ ਦਈਏ ਵੀ ਅੱਜ ਵੱਧ ਤੋਂ ਵੱਧ ਟੈਂਪਰੇਚਰ 13 ਡਿਗਰੀ ਹੋਣਾ ਸੀਗਾ ਜਿਹੜਾ ਕੀ ਹੋ ਗਿਆ ਅਤੇ ਰਾਈਟ ਨੂੰ ਇਹ ਟੈਂਪਰੇਚਰ ਥੱਲੇ ਆ ਕੇ 13 ਤੋਂ 1 ਡਿਗਰੀ ਤੱਕ ਜਾਏਗਾ ਕਿਉਂਕਿ ਕੂਲਰ ਟੈਂਪਰੇਚਰ ਜਿਹੜਾ ਫਲਰਿਸ਼ ਦੀ ਪੋਸੀਬਿਲਿਟੀ ਸੀਗੀ ਅੱਜ ਸਵੇਰੇ ਸਵੇਰੇ ਥੋੜ੍ਹੀ ਜਿਹੀ ਬਾਰਿਸ਼ ਦਾ ਮਾਹੌਲ ਅਤੇ ਫਲਰਿਸ਼ ਦਾ ਜਿਹੜਾ ਮਾਹੌਲ ਬਣਿਆ ਬਟ ਹੁਣ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਮੌਜਾਂ ਮੌਜਾਂ ਵਾਲਾ ਵੈਦਰ ਆਉਣ ਲੱਗਾ ਕਿਉਂਕਿ ਮੈਂ ਇਸ ਕਰਕੇ ਕੁਇਕਲੀ ਦੱਸਣ ਲੱਗਾ ਬੜੇ ਦਿਨਾਂ ਤੋਂ ਵੇਟ ਕਰਦੇ ਸੀ ਸਾਰੇ ਵੀ ਕਾਫੀ ਲੰਬਾ ਟਾਈਮ ਜਿਹੜਾ ਲੱਗ ਗਿਆ ਵੈਦਰ ਚੰਗਾ ਨਹੀਂ ਹੋ ਰਿਹਾ ਬਟ ਕੱਲ੍ਹ ਤੋਂ ਚਮਕਦਾਰ ਧੁੱਪ ਦੇ ਨਾਲ 23 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਘੱਟ ਤੋਂ ਘੱਟ 9 ਡਿਗਰੀ ਅਤੇ ਥਰਸਡੇ ਨੂੰ 20 ਡਿਗਰੀ ਵੱਧ ਤੋਂ ਵੱਧ 6 ਡਿਗਰੀ ਘੱਟ ਤੋਂ ਘੱਟ 21 ਡਿਗਰੀ ਫਰਾਈਡੇ ਨੂੰ ਈਵਨਿੰਗ ਦੇ ਵਿੱਚ ਸ਼ਾਵਰਸ ਦੇ ਚਾਂਸਿਸ ਨੇ ਅਤੇ 8 ਡਿਗਰੀ ਘੱਟ ਤੋਂ ਘੱਟ ਹੋਏਗਾ ਸ਼ਨੀਵਾਰ ਤੁਹਾਨੂੰ ਪਤਾ ਵੀ ਨਗਰ ਕੀਰਤਨ ਨੇ ਅਤੇ ਉਸ ਦਿਨ ਮੋਰਨਿੰਗ ਦੇ ਵਿੱਚ ਸ਼ਾਵਰਸ ਦੱਸੇ ਜਾ ਰਹੇ ਨੇ 15 ਡਿਗਰੀ ਵੱਧ ਤੋਂ ਵੱਧ ਉਸ ਦਿਨ ਦਾ ਟੈਂਪਰੇਚਰ ਘੱਟ ਤੋਂ ਘੱਟ 5 ਡਿਗਰੀ ਹੋਏਗਾ ਸੋ ਜਦੋਂ ਤੁਸੀਂ ਬਾਹਰ ਆਉਣਾ ਅਤੇ ਇੱਕ ਆਪਣੀ ਸੇਫਟੀ ਦਾ ਅਤੇ ਬਾਕੀ ਸਾਰੀਆਂ ਚੀਜ਼ਾਂ ਦਾ ਜਿਹੜਾ ਜ਼ਰੂਰ ਧਿਆਨ ਰੱਖ ਕੇ ਬਾਹਰ ਨਿਕਲਣਾ ਤਾਂ ਕਿ ਬਾਰਿਸ਼ ਤੋਂ ਥੋੜ੍ਹਾ ਜਿਹਾ ਬਚਾ ਰਹਿ ਸਕੇ ਅਤੇ ਆਪਣੇ ਕੱਪੜੇ ਬੱਚੇ ਸਾਰਿਆਂ ਦਾ ਸੰਭਾਲ ਕਰਕੇ ਉਸ ਤਰੀਕੇ ਨਾਲ ਜਾਣਾ ਜੀ ਇਸ ਪ੍ਰੋਗਰਾਮ ਦੇ ਵਿੱਚ ਆਲਰੇਡੀ ਸਫਾਈ ਅਭਿਆਨ ਜਿਹੜੇ ਨੇ ਚੱਲ ਰਹੇ ਨੇ ਅਤੇ ਕਾਫੀ ਜਗ੍ਹਾ ਜਗ੍ਹਾ 'ਤੇ ਅੱਜ ਮੈਂ ਦੇਖ ਰਿਹਾ ਸੀਗਾ ਵੀ ਕਈ ਲੋਕ ਤਾਂ ਗਰੁੱਪਾਂ ਦੇ ਵਿੱਚ ਕਰਦੇ ਨੇ ਜਿੱਦਾਂ ਸੰਡੇ ਵੀ ਸਾਡੇ ਨਾਲ ਆਏ ਸੀਗੇ ਦੋਸਤ ਅਤੇ ਇਸੇ ਤਰੀਕੇ ਨਾਲ ਅਲੱਗ ਅਲੱਗ ਜਗ੍ਹਾ ਦੇ ਉੱਤੇ ਅਲੱਗ ਅਲੱਗ ਗਰੁੱਪਸ ਤਾਂ ਮੈਂ ਦੇਖ ਰਿਹਾ ਉਹਨਾਂ ਨੇ ਪੋਸਟਿੰਗ ਕੀਤੀਆਂ ਕਿ ਵੀ ਉਹ ਆਪਣੇ ਆਪਣੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਇਹ ਕੰਮ ਕਰ ਰਹੇ ਨੇ ਸੋ ਜਿੱਥੇ ਇਹ ਸਾਰੇ ਕੰਮ ਕਾਰ ਕਰਦੇ ਨੇ ਉੱਥੇ ਹੀ ਇਹ ਚੀਜ਼ਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਵੀ ਇੰਡੀਵਿਜੁਅਲਸ ਨੂੰ ਮੈਂ ਅੱਜ ਦੇਖਿਆ ਕਿਉਂਕਿ ਲੋਕ ਆਪਣੇ ਆਪ ਹੀ ਬੈਗ ਜਾਂ ਚੁੱਕ ਕੇ ਇਨਸਟੈਡ ਆਫ ਵਾਕ ਕਰਨ ਦੇ ਅਤੇ ਉਹ ਜਿੱਥੋਂ ਜਿੱਥੋਂ ਵੀ ਘਾਹ ਬੂਟੀਆਂ ਦੇ ਵਿੱਚ ਜਿਹੜਾ ਸਮਾਨ ਲੱਭਦਾ ਉਹ ਚੁੱਕ ਚੁੱਕ ਕੇ ਅਤੇ ਉਹ ਬੈਗ ਦੇ ਵਿੱਚ ਪਾ ਰਹੇ ਸੀ ਸਾਫ਼ ਸਫਾਈ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਲੋਕ ਕਾਫ਼ੀ ਉਸ ਗੱਲ ਦੇ ਉੱਤੇ ਜਿਹੜਾ ਧਿਆਨ ਰੱਖ ਰਹੇ ਆ ਸੋ ਇਹ ਵਿਚ ਇਜ਼ ਗੁੱਡ ਥਿੰਗ ਕਿਉਂਕਿ ਆਪਣੇ ਆਪ ਹੀ ਆਪਾਂ ਰਿਸਪੋਂਸੀਬਿਲਟੀ ਸਮਝੀਏ ਸਮਾਜ ਨੂੰ ਸਿਸਟਮ ਨੂੰ ਕਲੀਨ ਕਰਨ ਦੀ ਅਤੇ ਜਲਦੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਹੋ ਜਾਂਦੀਆਂ ਕਿਉਂਕਿ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰੋਗੇ ਤਾਂ ਆਪਣੇ ਆਪ ਹੀ ਕੁਛ ਨਾ ਕੁਛ ਚੰਗਾ ਜਿਹੜਾ ਹੋਣਾ ਸ਼ੁਰੂ ਹੋਏਗਾ ਇੱਕ ਬੰਦਾ ਕੁਛ ਕਰੇਗਾ ਅਤੇ ਦੂਸਰਾ ਵੀ ਉਹਨੂੰ ਦੇਖ ਦੇਖ ਕੇ ਉਤਸ਼ਾਹਿਤ ਹੋ ਜਾਂਦਾ ਅਤੇ ਉਹ ਅੱਗੇ ਕੰਮ ਜਿਹੜਾ ਉਹ ਵਧਾ ਲੈਂਦਾ ਸੋ ਇਹ ਕੁਛ ਇੱਕ ਗੱਲਾਂ ਬਾਤਾਂ ਜੀ ਅੱਜ ਦੇ ਪ੍ਰੋਗਰਾਮ ਦੀਆਂ ਜਿਹੜੀਆਂ ਤੁਸੀਂ ਸੁਣ ਰਹੇ ਹੋ ਵੈਦਰ ਦੇ ਨਾਲ ਅਪਡੇਟ ਦੀਆਂ ਬਟ ਇਸ ਤੋਂ ਅੱਗੇ ਪ੍ਰੋਗਰਾਮ ਨੂੰ ਵਧਾਈਏ ਅਤੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲਈਏ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਕਰਦੇ ਹਾਂ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

ਡੋਨਲਡ ਟਰੰਪ ਨੇ 8-9 ਸਾਲ ਅਮਰੀਕਾ ਦਾ ਰਾਸ਼ਟਰਪਤੀ ਬਣੇ ਰਹਿਣ ਦੀ ਇੱਛਾ ਜ਼ਾਹਰ ਕਰਦਿਆਂ ਡੈਮੋਕ੍ਰੈਟਿਕ ਪਾਰਟੀ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਵਾਈਟ ਹਾਊਸ 'ਚ ਇੱਕ ਸਮਾਗਮ ਦੌਰਾਨ ਟਰੰਪ ਨੇ ਜਦੋਂ ਇਹ ਗੱਲ ਆਖੀ ਤਾਂ ਕੁਝ ਲੋਕ ਹੱਸਣ ਲੱਗੇ, ਪਰ ਰਾਸ਼ਟਰਪਤੀ ਨੇ ਗੰਭੀਰ ਲਹਿਜ਼ੇ 'ਚ ਕਿਹਾ ਕਿ ਉਹ ਮਖੌਲ ਨਹੀਂ ਕਰ ਰਿਹਾ ਕਿਉਂਕਿ ਹਾਲੇ ਬਹੁਤ ਕੰਮ ਕਰਨੇ ਬਾਕੀ ਨੇ। ਦੱਸ ਦਈਏ ਕਿ ਟਰੰਪ ਅਗਲੇ ਮਹੀਨੇ 80 ਵਰ੍ਹਿਆਂ ਦੇ ਹੋ ਜਾਣਗੇ, ਪਰ ਉਹ ਖੁਦ ਨੂੰ ਬਜ਼ੁਰਗ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ। ਟਰੰਪ ਨੇ ਤੀਜੀ ਵਾਰ ਜਾਂ ਆਖਰੀ ਸਾਹ ਨਿਕਲਣ ਤੱਕ ਰਾਸ਼ਟਰਪਤੀ ਬਣੇ ਰਹਿਣ ਦੀ ਕਾਰਵਾਈ 23 ਜਨਵਰੀ 2025 ਤੋਂ ਸ਼ੁਰੂ ਹੋ ਗਈ ਅਤੇ ਐਂਡੀ ਓਗਲਸ ਨੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ 'ਚ ਇੱਕ ਬਿੱਲ ਪੇਸ਼ ਕਰਦਿਆਂ ਅਮਰੀਕਾ ਦੇ ਸੰਵਿਧਾਨ 'ਚ ਤਬਦੀਲੀ ਦੀ ਤਜਵੀਜ਼ ਪੇਸ਼ ਕੀਤੀ। ਬਿੱਲ ਅੱਗੇ ਨਹੀਂ ਵੱਧ ਸਕਿਆ, ਪਰ ਟਰੰਪ ਦੇ ਮਨ 'ਚ ਰਾਸ਼ਟਰਪਤੀ ਦੀ ਕੁਰਸੀ 'ਤੇ ਬਣੇ ਰਹਿਣ ਦੀਆਂ ਸਧਰਾਂ ਹੁਣ ਵੀ ਕਾਇਮ ਨੇ। 75 ਸਾਲ ਪਹਿਲਾਂ ਸੰਵਿਧਾਨਕ ਸੋਧ ਰਾਹੀਂ ਕਿਸੇ ਵੀ ਆਗੂ ਦੇ ਸਿਰਫ਼ 2 ਵਾਰ ਰਾਸ਼ਟਰਪਤੀ ਬਣਨ ਦਾ ਨਿਯਮ ਬਣਾਇਆ ਗਿਆ, ਜਦਕਿ ਇਸ ਤੋਂ ਪਹਿਲਾਂ ਫਰੈਂਕਲਿਨ ਰੂਜ਼ਵੈਲਟ 1933 ਤੋਂ 1945 ਤੱਕ 4 ਵਾਰ ਰਾਸ਼ਟਰਪਤੀ ਰਹੇ। ਅਮਰੀਕੀ ਫੌਜ ਨੇ ਇਰਾਨ ਦੀਆਂ 6 ਛੋਟੀਆਂ ਕਿਸ਼ਤੀਆਂ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਏ। ਇਸ ਦੇ ਨਾਲ ਹੀ ਇਰਾਨੀ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰੋਕਣ ਦੀ ਗੱਲ ਵੀ ਕਹੀ ਹੈ। ਜਾਣਕਾਰੀ ਮੁਤਾਬਕ ਤਹਿਰਾਨ ਹੌਰਮੂਜ਼ ਦੇ ਰਸਤੇ ਸ਼ਿਪਿੰਗ ਸ਼ੁਰੂ ਕਰਨ ਦੇ ਅਮਰੀਕੀ ਜਲ ਸੈਨਾ ਦੇ ਯਤਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਪ੍ਰੋਜੈਕਟ ਫਰੀਡਮ ਨਾਮ ਹੇਠ ਇਹ ਆਪਰੇਸ਼ਨ ਸ਼ੁਰੂ ਕੀਤਾ। ਇਸ ਰਾਹੀਂ ਉਹ ਇਸ ਅਹਿਮ ਜਲ ਮਾਰਗ ਦਾ ਕੰਟਰੋਲ ਇਰਾਨ ਤੋਂ ਵਾਪਸ ਲੈਣਾ ਚਾਹੁੰਦੇ ਨੇ। ਜ਼ਿਕਰਯੋਗ ਹੈ ਕਿ ਇਰਾਨ ਨੇ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹੌਰਮੂਜ਼ ਨੂੰ ਲਗਭਗ ਬੰਦ ਹੀ ਕਰ ਦਿੱਤਾ ਸੀ। ਹਾਲਾਂਕਿ 8 ਅਪ੍ਰੈਲ ਨੂੰ ਸ਼ੁਰੂ ਹੋਈ ਜੰਗਬੰਦੀ ਅਜੇ ਵੀ ਲਾਗੂ ਹੈ ਜਾਂ ਨਹੀਂ, ਇਸ ਬਾਰੇ ਸੈਂਟਰਲ ਕਮਾਂਡ ਦੇ ਮੁਖੀ ਅਮਰੀਕੀ ਐਡਮਿਰਲ ਬ੍ਰੈਡ ਕੂਪਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਰਾਨ ਨੇ ਇਸ ਖੇਤਰ 'ਚ ਹਮਲਾਵਰ ਰੁੱਖ ਅਖਤਿਆਰ ਕੀਤਾ ਹੋਇਆ ਏ, ਜਿਸ ਵਿਚ ਸੋਮਵਾਰ ਨੂੰ UAE 'ਤੇ ਹੋਏ ਡਰੋਨ ਅਤੇ ਮਿਜ਼ਾਈਲ ਹਮਲੇ ਵੀ ਸ਼ਾਮਲ ਨੇ। ਕੂਪਰ ਨੇ ਅੱਗੇ ਕਿਹਾ ਕਿ IRGC ਨੇ ਉਨ੍ਹਾਂ ਜਹਾਜ਼ਾਂ 'ਤੇ ਕਈ ਕਰੂਜ਼ ਮਿਜ਼ਾਈਲਾਂ ਚਲਾਈਆਂ, ਡਰੋਨ ਅਤੇ ਛੋਟੀਆਂ ਕਿਸ਼ਤੀਆਂ ਨਾਲ ਹਮਲਾ ਕੀਤਾ ਜਿਨ੍ਹਾਂ ਦੀ ਅਸੀਂ ਸੁਰੱਖਿਆ ਕਰ ਰਹੇ ਸਾਂ। ਅਸੀਂ ਰੱਖਿਆਤਮਕ ਹਥਿਆਰਾਂ ਦੀ ਸਹੀ ਵਰਤੋਂ ਨਾਲ ਉਨ੍ਹਾਂ ਨੂੰ ਸਾਰੇ ਖਤਰਿਆਂ ਨੂੰ ਨਾਕਾਮ ਕਰ ਦਿੱਤਾ। ਕੂਪਰ ਨੇ ਕਿਹਾ ਕਿ ਉਨ੍ਹਾਂ ਨੇ ਇਰਾਨੀ ਸੈਨਾਵਾਂ ਨੂੰ ਸਖ਼ਤ ਸਲਾਹ ਦਿੱਤੀ ਹੈ ਕਿ ਉਹ ਅਮਰੀਕੀ ਫੌਜੀ ਸੰਪਤੀਆਂ ਤੋਂ ਕਾਫ਼ੀ ਦੂਰ ਰਹਿਣ ਕਿਉਂਕਿ ਵਾਸ਼ਿੰਗਟਨ ਇਹ ਆਪਰੇਸ਼ਨ ਸ਼ੁਰੂ ਕਰ ਰਿਹਾ ਏ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦੇ ਵਿਚ 15,000 ਅਮਰੀਕੀ ਸੈਨਿਕ, ਅਮਰੀਕੀ ਜਲ ਸੈਨਾ ਦੇ ਵਿਨਾਸ਼ਕਾਰੀ ਜਹਾਜ਼, 100 ਤੋਂ ਵੱਧ ਜ਼ਮੀਨੀ ਤੇ ਸਮੁੰਦਰੀ ਜਹਾਜ਼ ਅਤੇ ਪਾਣੀ ਦੇ ਅੰਦਰੂਨੀ ਸਾਧਨ ਸ਼ਾਮਲ ਨੇ। ਉਨ੍ਹਾਂ ਕਿਹਾ ਜਿਹੜੇ ਅਮਰੀਕੀ ਕਮਾਂਡਰ ਮੌਕੇ ਤੇ ਮੌਜੂਦ ਨੇ ਉਨ੍ਹਾਂ ਕੋਲ ਆਪਣੀਆਂ ਟੁਕੜੀਆਂ ਅਤੇ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਲਈ ਲੋੜੀਂਦੇ ਸਾਰੇ ਅਧਿਕਾਰ ਨੇ। ਦੂਜੇ ਪਾਸੇ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਕਿਹਾ ਏ ਕਿ ਪਿਛਲੇ ਕੁਝ ਘੰਟਿਆਂ 'ਚ ਕੋਈ ਵੀ ਵਪਾਰਕ ਜਹਾਜ਼ ਇਸ ਜਲ ਮਾਰਗ ਤੋਂ ਨਹੀਂ ਲੰਘਿਆ ਅਤੇ ਇਸ ਦੇ ਉਲਟ ਅਮਰੀਕੀ ਦਾਅਵੇ ਝੂਠੇ ਨੇ। ਇਰਾਨੀ ਸਰਕਾਰੀ ਮੀਡੀਆ ਨੇ ਵੀ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਅਮਰੀਕਾ ਨੇ ਇਰਾਨ ਦੇ ਜਹਾਜ਼ਾਂ ਨੂੰ ਡੋਬ ਦਿੱਤਾ ਏ। ਇੱਕ ਅਮਰੀਕੀ ਬੋਇੰਗ ਸਟੈਟਰੋ ਟੈਂਕਰ ਜੋ ਕਿ ਅਮਰੀਕੀ ਫੌਜੀ ਜਹਾਜ਼ਾਂ ਲਈ ਉੱਡਣ ਵਾਲੇ ਗੈਸ ਸਟੇਸ਼ਨ ਵਜੋਂ ਕੰਮ ਕਰਦਾ ਏ ਨੇ 7700 ਦਾ ਸੰਕਟ ਸੰਕੇਤ ਜਾਰੀ ਕੀਤਾ ਹੈ। ਫਲਾਈਟ ਟ੍ਰੇਡਰ 24 ਦੇ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਇਰਾਨ ਦੇ ਨੇੜੇ ਫਾਰਸ ਦੀ ਖਾੜੀ ਉੱਤੇ ਉੱਡ ਰਿਹਾ ਸੀ। ਮੱਧ ਪੂਰਬ 'ਚ ਵੱਧ ਰਹੇ ਤਣਾਅ ਦੇ ਵਿਚਕਾਰ ਅਮਰੀਕੀ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਦੇ ਅਲ ਦਫਰਾ ਏਅਰ ਬੇਸ ਤੋਂ ਉਡਾਣ ਭਰੀ, ਜਿਸ ਤੋਂ ਬਾਅਦ ਇਸਦਾ ਕਤਰ ਉੱਤੇ ਸਿਗਨਲ ਟੁੱਟ ਗਿਆ। ਰਿਪੋਰਟ ਅਨੁਸਾਰ ਜਹਾਜ਼ ਮੱਧ ਪੂਰਬ 'ਚ ਚੱਲ ਰਹੇ ਫੌਜੀ ਕਾਰਵਾਈਆਂ ਦਾ ਸਮਰਥਨ ਕਰਨ ਲਈ ਕੰਮ ਕਰ ਰਿਹਾ ਸੀ। ਫਲਾਈਟ ਟ੍ਰੈਕਿੰਗ ਡੇਟਾ ਦਰਸਾਉਂਦਾ ਹੈ ਕਿ ਜਹਾਜ਼ ਲੈਂਡਿੰਗ ਲਈ ਉਤਰਨ ਤੋਂ ਪਹਿਲਾਂ ਹਵਾ 'ਚ ਥੋੜੀ ਦੇਰ ਲਈ ਚੱਕਰ ਲਗਾਉਂਦਾ ਰਿਹਾ। ਐਮਰਜੈਂਸੀ ਦਾ ਸਹੀ ਕਾਰਨ ਅਜੇ ਤੱਕ ਅਸਪਸ਼ਟ ਹੈ ਅਤੇ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਘਟਨਾ ਦੁਸ਼ਮਣ ਦੀ ਕਾਰਵਾਈ ਨਾਲ ਜੁੜੀ ਹੋਈ ਸੀ। ਇਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਫਾਰਸ ਨੇ ਫਲਾਈਟ ਰਡਾਰ 24 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਜਹਾਜ਼ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ। ਇਰਾਨ ਨੇ ਅਮਰੀਕੀ ਫੌਜੀ ਜਹਾਜ਼ ਨਾਲ ਸਬੰਧਤ ਐਮਰਜੈਂਸੀ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਦਾ ਸੁਝਾਅ ਦੇਣ ਵਾਲਾ ਕੋਈ ਬਿਆਨ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary
5: CHKF
6: 94.7 FM.
5: ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878321

0: 7800208208 या रमन वड़ैच 7807530001 सोनिक इंश्योरेंस
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757
1: मर्सिडीज बेंस कंट्री हिल्स
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
5: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
6: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
7: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
6: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
7: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
6: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661
8: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुजो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
3: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
2: ताजियां सब्जियां फल फ्रूट ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ

0: ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 5878321208।
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ویلکم بیک ٹو سلام نمستے کیل کی اون ریڈیو سنگم 94.7 FM۔ جی ہاں، آج ہم بات کریں علی ظفر، پاکستانی سپر اسٹار جو کہ اپنے ایکٹر بھی ہیں، سنگر بھی ہیں، بہت بڑے سنگر، بہت بڑے ایکٹر بھی ہیں، جو کہ کیلگری آ رہے ہیں مئی کی 17th کو۔ ہیز جو ہے کمنگ ٹو کیلگری فار گرین ڈوم، ان کی جو اسکول ہے اس کے فنڈ ریزر کے لیے۔ بٹ دا ایونٹ از گون بی ایٹ دا جینیسس سینٹر، 7:30 PM، ڈورز اوپن، ٹکٹس آر اویلیبل آن لائن، اٹس آن ایونٹ برائٹ۔ مجھے بھیجو اس کا لنک، بھیجو۔ سو آئی ایم گونا شیئر دا لنک جو ہے آن فیس بک، جو ہماری فیڈ چل رہی ہے۔ سو دین اف یو وانٹ ٹو بائی دا ٹکٹ، اٹ سٹارٹس فرام دا $50، یو کین ناٹ گو رانگ۔ اینڈ دا شو سٹارٹس از 8 o'clock۔ اٹس اے سنڈے، نیکسٹ ڈے وہ لانگ ویکینڈ، منڈے اٹس آل چھٹی، تو آپ جو بچوں کو بھی لے کے آ سکتے ہیں۔ کہ یہ اس لیے کہ یہ کہ کئی ایسے آرٹسٹ ہیں، ایک تو میں نے کہا بہت بڑے آرٹسٹ ہیں، انٹرنیشنل آرٹسٹ ہیں، پاکستانی یا تو انڈیا سے، بنگلہ دیش سے، ایسا نہیں ہے خالی ایک ہی کمیونٹی کے لیے، آپ سب آ سکتے ہیں۔ فرینڈس کے لیے شیئر دا پوسٹر وتھ یور فرینڈز اینڈ فیملی، اور بڑی تعداد میں ہے، اس لیے یہ آرٹسٹ، یہ بار بار ایسے اتنے بڑے بڑے آرٹسٹ نہیں آتے ہیں۔ جیسے ہم جو سجاد علی کا ہم ویٹ کریں تقریباً 15 سال ہو گئے، ابھی تک نہیں آئے۔ تو علی ظفر بھی ہیز جو ہے ون آف دوز جو ہے اسی اسکیل کے بڑے بڑے، اتنے بڑے آرٹسٹ ہیں۔ سو پلیز ڈو کم اینڈ سپورٹ جو گرین ڈوم ایز ویل ایز انجوائے دا کانسرٹ ایز ویل۔
5: It's for a good cause, yeah, because, you know, دیکھیں اگر کوئی چیز اچھے کام کے لیے کی جاتی ہے تو اس میں آپ کو اگر اچھی غزلیں، اچھی صوفی گانے یا قوالیاں ہوں تو اٹس سو سو ڈفرنٹ، بیکاز اٹس فار اے گڈ کاز وچ از فار دا اسلامک اسکول۔ تو آپ پلیز کوشش کریے کہ آپ لوگ ٹکٹ جلدی جلدی لے لیں، پھر آپ کی سیٹس اچھی نہیں ملیں گی، تو آپ لوگ جلدی لیجیے۔ اور انشاءاللہ بہت اچھا پروگرام ہوگا، یہ بڑی محنت کر رہے ہیں، اور ان کا مسز آگا سے سب لوگ آئے تھے سارا یہاں پر دیکھنے کے لیے۔ تو

0: The time is 9 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910, ਰੇਡੀਓ ਸੁਰਸੰਗਮ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ

0: ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ, ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-464-6161-6161।
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ, ਮਈ ਮਹੀਨੇ ਦੀ 5 ਤਰੀਕ ਸੰਨ 2026, ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਨੀ ਹੈ। ਥੋੜ੍ਹੀ ਜਿਹੀ ਮੌਸਮ ਦੀ ਗੱਲਬਾਤ ਕਰ ਲਈਏ। ਇਸ ਵੇਲੇ 7 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ। ਕੱਲ੍ਹ ਨੂੰ ਗਰਮ ਹੋਵੇਗਾ ਮੌਸਮ, 22 ਡਿਗਰੀ, ਉਸ ਤੋਂ ਬਾਅਦ 20 ਡਿਗਰੀ, ਸ਼ੁੱਕਰਵਾਰ ਨੂੰ ਵੀ 22 ਡਿਗਰੀ, ਪਰ ਸ਼ੁੱਕਰਵਾਰ ਸ਼ਾਮ ਨੂੰ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਹੈ। ਤੇ 9 ਮਈ ਨੂੰ ਨਗਰ ਕੀਰਤਨ ਕੈਲਗਰੀ ਸ਼ਹਿਰ ਦੇ ਵਿੱਚ ਸਜਾਏ ਜਾ ਰਹੇ ਨੇ ਤੇ ਇਸ ਮੌਕੇ ਤੇ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਹੈ। ਪਹਿਲਾਂ ਜ਼ਿਆਦਾ ਸੀ, ਹੁਣ ਜਰਾ ਮੌਸਮ ਠੀਕ ਦੱਸਿਆ ਜਾ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੀਆਂ, ਭਾਰਤ ਦੀਆਂ ਚੋਣਵੀਆਂ ਖਬਰਾਂ ਤੇ ਚਰਚਾ ਕਰਨੀ ਹੈ। 10 ਵਜੇ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਇਸ ਪ੍ਰੋਗਰਾਮ ਦੇ ਸਪੋਂਸਰ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਟਰੱਕਾਂ ਦੀ ਅਲਬਰਟਾ ਵਿੱਚ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਮਾਨਸ ਪਹੁਜਾ ਹੋਰਾਂ ਦੀ ਕੰਪਨੀ ਸੋਨਿਕ ਇੰਸ਼ੋਰੈਂਸ ਦਾ ਨੰਬਰ ਨੋਟ ਕਰੋ ਜੀ, 587-8832-1268, 5878321208, ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਦੂਸਰੇ ਸਪੋਂਸਰ ਹਨ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ, ਨਾਰਥ ਈਸਟ ਕੈਲਗਰੀ ਦੀ ਸਭ ਤੋਂ ਵੱਡੀ ਡੀਲਰਸ਼ਿਪ, ਬਲਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਮਰਸੀਡੀਜ਼ ਦੀ। ਗੌਰਵ ਸ਼ਰਮਾ ਹੋਰੀ ਵਧੀਆ ਡੀਲ ਬਣਾ ਕੇ ਦੇ ਸਕਦੇ ਨੇ। ਫੋਨ 403-903-6757, 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ, ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਨ ਇੰਸ਼ੋਰੈਂਸ ਦੇ ਸਪੈਸ਼

0: ਜਸਟ ਨੇ ਇਹਨਾਂ ਦਾ ਫੋਨ ਨੰਬਰ ਹੈ 403-404-3500 403-404-3500 ਪੰਜਾਬ ਇੰਸ਼ੋਰੈਂਸ YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ ਜੋ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਫੋਨ ਨੰਬਰ 825-760-0983 8257600983 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ ਜਿੱਥੋਂ ਤੁਸੀਂ ਵੈਜ ਨੌਨ ਵੈਜ ਖਾਣਿਆਂ ਦਾ ਆਨੰਦ ਮਾਣ ਸਕਦੇ ਹੋ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਹੁੰਦੀਆਂ ਨੇ ਜੀ ਇਹਨਾਂ ਕੋਲ 24 ਘੰਟੇ ਖੁੱਲ੍ਹਦਾ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ $7 ਦੇ ਵਿੱਚ ਦੋ ਪਾਸਪੋਰਟ ਫੋਟੋਆਂ ਬਣਾਉਣ ਲਈ ਪਿਕਸਲ ਫੋਟੋ ਸਟੂਡੀਓ 'ਤੇ ਸੰਪਰਕ ਕਰੋ ਸਵਾਨਾ ਬਾਜ਼ਾਰ ਵਿੱਚ 403-947-0060 403-947-0060 ਪਿਕਸਲ ਫੋਟੋ ਸਟੂਡੀਓ ਰੇਡੀਓ ਸੁਰਸੰਗਮ 'ਤੇ ਹਾਜ਼ਰ ਨੇ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਉਹਦਾ ਸਵਾਗਤ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
1: ਜੀ ਸ਼ੁਕਰੀਆ ਕੁਲਦੀਪ ਜੀ ਸਤਿ ਸ਼੍ਰੀ ਅਕਾਲ
0: ਪੰਨੂ ਸਾਹਿਬ ਅਸੈਂਬਲੀ ਦੇ ਵਿੱਚ ਭਰੋਸੇ ਦਾ ਮਤ ਹਾਸਲ ਵੀ ਕਰ ਲਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਤੇ ਨਹੀਂ ਜਾਂਦੀ ਸਰਕਾਰ ਅਜੇ ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਏ ਨੇ ਭਗਵੰਤ ਮਾਨ ਦ੍ਰੋਪਦੀ ਮੁਰਮੂ ਦੇ ਨਾਲ ਪਤਾ ਲੱਗਾ ਹੋਰ ਵੀ ਸੱਜਣ ਗਏ ਜੀ ਉੱਥੇ ਉਹਨਾਂ ਤੋਂ ਪਹਿਲਾਂ
1: ਕੁਲਦੀਪ ਜੀ ਅੱਗੇ ਵੀ ਇਹ ਹੁੰਦਾ ਰਿਹਾ ਕਈ ਵਾਰੀ ਰਾਜਾਂ ਚ ਕੋਈ ਝਗੜਾ ਪੈ ਜੇ ਤੇ ਵਿਰੋਧੀ ਧਿਰ ਸਮਝੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਫਿਰ ਗਵਰਨਰ ਕੋਲ ਜਾਂਦੇ ਹੁੰਦੇ ਆ ਜਾਂ ਜੇ ਇਹ ਲੱਗੇ ਕਿ ਗਵਰਨਰ ਕੋਲ ਵੀ ਸੁਣਵਾਈ ਨਹੀਂ ਹੁੰਦੀ ਤੇ ਫਿਰ ਉਹ ਰਾਸ਼ਟਰਪਤੀ ਕੋਲ ਜਾਂਦੇ ਆ ਇਹ ਪਈ ਸੀ 1982-83 ਚ ਫਿਲਮ ਸਟਾਰ ਐਨ ਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦਾ ਲੀਡਰ ਬਣ ਗਿਆ ਉਹਦੀ ਸਰਕਾਰ ਬਣਦੀ ਰੋਕ ਕੇ ਕਾਂਗਰਸ ਵਾਲਿਆਂ ਨੇ ਆਪਣੇ ਬੰਦੇ ਦੇ ਮੁੱਖ ਮੰਤਰੀ ਬਣਾ ਤਾ ਇਹਦੇ ਨਾਲ ਕਾਮਰੇਡ ਵੀ ਸੀਗੇ ਉਦੋਂ ਬੜੀ ਤਗੜੀ ਤਾਕਤ ਹੁੰਦੇ ਸੀ ਉੱਥੇ ਭਾਜਪਾ ਬੜੇ ਸੀ ਹੋਰ ਛੋਟੀਆਂ ਪਾਰਟੀਆਂ ਵੀ ਸੀ ਇਹ ਪਰ ਸਾਰੇ ਉੱਥੋਂ ਇਕੱਠੇ ਹੋ ਕੇ ਰਾਸ਼ਟਰਪਤੀ ਨੂੰ ਮਿਲਣ ਤੁਰ ਪਏ ਸੀ ਕਿ ਅਸੀਂ ਦਿੱਲੀ ਜਾ ਕੇ ਆਪਣੇ ਵਿਧਾਇਕਾਂ ਦੀ ਪਰੇਡ ਕਰਾਂਗੇ ਜੀ ਬੰਦੇ ਸੜਕ ਉੱਥੋਂ ਵੱਧ ਹੈ ਤੇ ਉੱਧਰ ਗਲਤ ਕੀਤਾ ਗਿਆ ਉਦੋਂ ਬਾਅਦ ਵੀ ਇੱਕ ਦੋ ਮੌਕੇ ਆਏ ਹੁਣ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਉਸਨੇ ਇੱਥੇ ਵਿਧਾਨ ਸਭਾ ਦੇ ਵਿੱਚ ਕਹਿਤਾ ਕਿਸੇ ਰਾਸ਼ਟਰਪਤੀ ਕੋਲ ਜਾਵਾਂਗੇ ਟਾਈਮ ਇਹਨਾਂ ਮੰਗਿਆ ਸੀ ਇਹਨਾਂ ਨੂੰ 5 ਤਰੀਕ ਦਾ ਮਿਲ ਗਿਆ ਇਹ ਫਿਰ ਐਡਵਾਂਸ ਹੀ ਚਲੇ ਗਏ ਸੀ ਕੱਲ ਸਾਰੇ ਵਿਧਾਇਕ ਤੇ ਸਾਰੇ ਵਜ਼ੀਰ ਇਕੱਠੇ ਹੋ ਕੇ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਗਏ ਪਰ ਇਹਨਾਂ ਦੇ ਜਾਣ ਤੋਂ ਪਹਿਲਾਂ ਜਿਹੜੇ ਇਹਨਾਂ ਦੀ ਪਾਰਟੀ ਛੱਡ ਕੇ ਭਾਜਪਾ ਚ ਸ਼ਾਮਿਲ ਹੋ ਗਏ ਸੀ ਰਾਸ਼ਟਰਪਤੀ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਦੇ ਦਿੱਤਾ ਉਹ ਹੁਣ ਆਖਿਰਕਾਰ ਰੂਲਿੰਗ ਪਾਰਟੀ ਨਾਲ ਨੇ ਤੇ ਜਦੋਂ ਰੂਲਿੰਗ ਪਾਰਟੀ ਤੋਂ ਸੁਨੇਹਾ ਗਿਆ ਹੋਵੇ ਤੇ ਰਾਸ਼ਟਰਪਤੀ ਦੇ ਦਫ਼ਤਰ ਨੇ ਉਹਨਾਂ ਨੂੰ ਪਹਿਲਾਂ ਟਾਈਮ ਦੇ ਦਿੱਤਾ ਤੇ ਉਹਨਾਂ ਬਾਅਦ ਖੈਰੋ ਉੱਥੋਂ ਰਾਸ਼ਟਰਪਤੀ ਨੂੰ ਮਿਲ ਕੇ ਆਪਣੀਆਂ ਗੱਲਾਂ ਬਾਹਰ ਪ੍ਰੈਸ ਸਾਹਮਣੇ ਕਹਿ ਕੇ ਆ ਗਏ ਪ੍ਰੈਸ ਨੇ ਉਹਨਾਂ ਦੀ ਗੱਲ ਵੀ ਕੀਤੀ ਹੈ ਪਰ ਬਹੁਤੀ ਨਹੀਂ ਚੁੱਕੀ ਬਹੁਤਾ ਪ੍ਰੈਸ ਨੇ ਇਹਨਾਂ ਨੂੰ ਜਾਣਨ ਚੁੱਕਿਆ ਕਿ ਆਪਣਾ ਇੱਕ ਮੁੱਖ ਮੰਤਰੀ ਗਿਆ ਸਾਰੇ ਵਿਧਾਇਕ ਤੇ ਸਾਰੇ ਮੰਤਰੀ ਗਏ ਨੇ ਇਹਨਾਂ ਨੇ ਜਾ ਕੇ ਜਿਹੜਾ ਪੱਖ ਰੱਖਿਆ ਕਿ ਇਸ ਤਰ੍ਹਾਂ ਵੱਡੇ ਪੱਧਰ ਤੇ ਦਰਪਦਰੀਆਂ ਠੀਕ ਨਹੀਂ ਉਹਨੂੰ ਰਾਸ਼ਟਰਪਤੀ ਨੇ ਪੂਰਾ ਧਿਆਨ ਨਾਲ ਸੁਣਿਆ ਪਰ ਰਾਸ਼ਟਰਪਤੀ ਨੇ ਕਰਨਾ ਕੁਛ ਨਹੀਂ ਹੁੰਦਾ ਸਾਡੇ ਕਾਨਸਟੀਟਿਊਸ਼ਨ ਚ ਲਿਖਿਆ ਕਿ ਰਾਸ਼ਟਰਪਤੀ ਹਰ ਕੰਮ ਮੰਤਰੀ ਮੰਡਲ ਦੀ ਸਲਾਹ ਨਾਲ ਕਰੂ ਉਹ ਇਹਨਾਂ ਦੀ ਚਿੱਠੀ ਲਿਖ ਕੇ ਮੰਤਰੀ ਮੰਡਲ ਨੂੰ ਭੇਜ ਦੋ ਨਰਿੰਦਰ ਮੋਦੀ ਸਰਕਾਰ ਦਾ ਮੰਤਰੀ ਮੰਡਲ ਕੁਝ ਦਿਨ ਵਿਚਾਰ ਕਰਨ ਤੋਂ ਬਾਅਦ ਜਾਂ ਤਾਂ ਚਿੱਠੀ ਰੱਦ ਕਰ ਦੋ ਜਾਂ ਕਹਿ ਦੋ ਇਹ ਚ ਦਖਲ ਦੇਣ ਦੀ ਲੋੜ ਨਹੀਂ ਇਹ ਮਾਮਲਾ ਚੋਣ ਕਮਿਸ਼ਨ ਦਾ ਤੇ ਸਿਆਸਤ ਦਾ ਰਾਸ਼ਟਰਪਤੀ ਦਫ਼ਤਰ ਨੂੰ ਦਖਲ ਨਹੀਂ ਦੇਣਾ ਚਾਹੀਦਾ ਫਿਰ ਉਹ ਨਾ ਦਖਲ ਦੇਣਗੇ ਇੱਥੇ ਜਾ ਕੇ ਗੱਲ ਖਲੋ ਜਾਣੀ ਉਹ ਬਹੁਤਾ ਇਹਦੇ ਉੱਤੇ ਨਹੀਂ ਹੋਣਾ ਪਰ ਇਹਦੇ ਨਾਲ ਇੱਕ ਤਰੀਕੇ ਨਾਲ ਇਹਨਾਂ ਨੇ ਮੁੱਦਾ ਉਭਾਰ ਕੇ ਸਾਰੇ ਦੇਸ਼ ਦੇ ਸਾਹਮਣੇ ਪੇਸ਼ ਕਰ ਦਿੱਤਾ ਕਿ ਭਾਜਪਾ ਇਸ ਤਰ੍ਹਾਂ ਸਰਕਾਰਾਂ ਪਲਟਾਉਣ ਵਾਸਤੇ ਉਹਨਾਂ ਦੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਦੇ ਬੰਦੇ ਤੋੜਦੀ ਹੈ ਤੇ ਮੋਟੇ ਤੌਰ ਤੋੜਦੀ ਹੈ ਉਹਨਾਂ ਨੇ 7 MP ਤੋੜੇ ਸੀ ਜਿਹਨਾਂ ਚੋਂ 6 ਪੰਜਾਬ ਦੇ ਸੀ ਉਹਨਾਂ ਪੰਜਾਬ ਵਾਲੇ 6 ਚੋਂ ਇੱਕੋ ਸਿਰਫ ਭਗਵੰਤ ਮਾਨ ਦੇ ਕੋਟੇ ਦਾ ਸੀ ਜਿਹੜਾ ਭਜਨ ਕ੍ਰਿਕਟ ਖਿਡਾਰੀ ਸੀ ਉਹ ਭਗਵੰਤ ਦੇ ਬਹੁਤ ਨੇੜੇ ਸੀ ਬਾਕੀ ਸਾਰੇ ਬੰਦੇ ਦਿੱਲੀ ਤੋਂ ਕੋਈ ਛੱਤੀਸਗੜ੍ਹ ਤੋਂ ਜਾਂ ਉੱਥੋਂ ਆਏ ਸੀ ਤੇ ਜਾਂ 3 ਜਣੇ ਉਹਨਾਂ ਚ ਪੰਜਾਬੀ ਸੀ ਪਰ ਕਾਰੋਬਾਰੀ ਸੀ ਜਿਹੜੀ ਵੀ ਪਾਰਟੀ ਦੀ ਸਰਕਾਰ ਆਵੇ ਉਹ ਉਸੇ ਦੇ ਹੁੰਦੇ ਆ ਇੱਕ ਸੱਜਣ ਤਾਂ ਇਹੋ ਜਿਹਾ ਕਿ ਜਿਹਨੂੰ ਅਕਾਲੀਆਂ ਨੇ ਵੀ ਚੇਅਰਮੈਨ ਦੇ ਕੇ ਤੇ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਸੀ ਫਿਰ ਕਾਂਗਰਸੀਆਂ ਨੇ ਵੀ ਕੈਬਨਿਟ ਮੰਤਰੀ ਰੈਂਕ ਦਿੱਤਾ ਸੀ ਤੇ ਬਾਅਦ ਚ ਇਹਨਾਂ ਨੇ ਵੀ ਚੰਗਾ ਉਹਨੂੰ ਮਾਣ ਤਾਣ ਬਖਸ਼ਿਆ ਰਾਜ ਸਭਾ ਮੈਂਬਰ ਵੀ ਬਣਾਇਆ ਸੀ ਉਹ ਜਦੋਂ ਵੇਖਿਆ ਕਿ ਲਵਲੀ ਯੂਨੀਵਰਸਿਟੀ ਛਾਪਾ

0: ਇੱਕ ਦੇ ਸਾਹਮਣੇ ਲਿਆਉਣ ਦਾ ਵੱਡਾ ਮਕਸਦ ਸੀ, ਉਹਦੇ ਚ ਕਾਮਯਾਬ ਰਿਹਾ। ਪਰ ਮੈਂ ਫਿਰ ਇੱਕ ਵਾਰੀ ਕਹਿ ਦਿਆਂ ਕਿ ਇਹਦੇ ਨਾਲ ਹੋਣਾ ਕੁਛ ਨੀ, ਜੋ ਹੋਣਾ ਗਰਾਊਂਡ ਲੈਵਲ ਤੇ ਹੋਣਾ, ਪਬਲਿਕ ਵਿੱਚ ਹੋਣਾ। ਪਬਲਿਕ ਦੇ ਪੱਖ ਤੋਂ ਇਹਨਾਂ ਨੇ ਕੱਲ ਕਹਿਤਾ ਕਿ ਬਾਕੀ ਸਾਰੇ ਰਾਜਾਂ ਚ ਐਂਟੀ ਇਨਕੰਬੈਂਸੀ ਹੁੰਦੀ ਹੈ, ਯਾਨੀ ਜਿਹਦੀ ਸਰਕਾਰ ਦੇ ਖਿਲਾਫ਼ ਲੋਕ ਰੋਸ ਵੀ ਭਰੇ ਹੁੰਦੇ ਆ, ਪਰ ਸਾਡੇ ਪੰਜਾਬ ਵਿੱਚ ਐਂਟੀ ਇਨਕੰਬੈਂਸੀ ਨਹੀਂ, ਪ੍ਰੋ ਇਨਕੰਬੈਂਸੀ ਹੈ। ਜਿਹਦੀ ਸਰਕਾਰ ਹੈ, ਲੋਕ ਇਹ ਚਾਹੁੰਦੇ ਆ ਕਿ ਸਰਕਾਰ ਫਿਰ ਬਣੇ, ਤੇ ਇਹਨਾਂ ਨੇ ਕਹਿਤਾ। ਦੂਸਰੇ ਇਸ ਗੱਲ ਦਾ ਮਜ਼ਾਕ ਉਡਾਉਂਦੇ, ਹੁਣ ਕਾਂਗਰਸ ਵੀ ਵਾਰ ਵਾਰ ਕਹੀ ਜਾਂਦੇ ਇਹ ਤਾਂ ਸਰਕਾਰ ਗਈ ਗਈ, ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਤੁਸੀਂ ਮੇਰੀ ਚਿੰਤਾ ਕਿਉਂ ਕਰਦੇ ਹੋ, ਤੁਹਾਡਾ ਤੇ ਬਿਸਤਰਾ ਗੋਲ ਹੋਈ ਜਾਂਦਾ ਸਾਰੇ ਦੇਸ਼ ਚੋਂ, ਆਪਣਾ ਘਰ ਤੇ ਬਜਾਓ, ਤੁਹਾਡੇ ਤੇ ਆਪਣੇ ਪੱਲੇ ਕੁਛ ਨੀ ਰਹਿ ਗਿਆ। ਹੁਣ ਆ ਦੋ ਸੂਬਿਆਂ ਚ ਸਰਕਾਰਾਂ ਤਿੰਨਾਂ ਚ ਰਹਿ ਗਈਆਂ, ਕੇਰਲਾ ਚ ਹੁਣ ਬਣੀ ਆ, ਕਰਨਾਟਕਾ ਜਿਹੜੀ ਉਹਦੇ ਲਗਾਤਾਰ ਨੇੜਕਾ ਪਿਆ, ਸੁਪਰੀਮ ਕੋਰਟ ਤੱਕ ਕੇਸ ਚੱਲਦੇ ਨੇ, ਹਿਮਾਚਲ ਵਾਲੀ ਇਕੱਲੀ ਆ ਤੁਹਾਡੀ ਜਿਹੜੀ ਅਗਲੀ ਵਾਰੀ ਰਹਿਣੀ ਨੀ, ਤੇ ਤੁਸੀਂ ਕਾਹਦੇ ਵਾਸਤੇ ਯਤਨ ਕਰਦੇ ਹੋ। ਯਾਨੀ ਉਹ ਵੀ ਆਪਣਾ ਹੱਕ ਘਰ ਬਚਾਉਣ ਦੇ ਬਜਾਏ ਸਿਰਫ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ਼ ਬੋਲੀ ਜਾਓ, ਜਿਹਦਾ ਭਾਜਪਾ ਨੂੰ ਫਾਇਦਾ। ਔਰ ਅਕਾਲੀਆਂ ਨੂੰ ਵੀ ਲੋਕੀ ਕਹਿੰਦੇ ਜੀ ਤੁਹਾਡੇ ਆਪਣੇ ਪੱਲੇ ਕੀ ਆ, ਉਹਦਾ ਜਵਾਬ ਨਹੀਂ ਦਿੰਦੇ, ਇਹ ਆਖੀ ਜਾਂਦੇ ਆ ਕਿ ਆਮ ਆਦਮੀ ਪਾਰਟੀ ਨੂੰ ਤਾਂ ਭਾਜਪਾ ਨੇ ਤੋੜ ਦੇਣਾ। ਇਹਦੇ ਦੌਰਾਨ ਕੱਲ ਇੱਕ ਨਵੀਂ ਗੱਲ ਹੋ ਗਈ ਹੈ, ਉਹਨੇ ਬੀਬੀ ਜਗੀਰ ਕੌਰ ਨੇ ਇੱਕ ਚਿੱਠੀ ਸੈਂਟਰ ਨੂੰ ਲਿਖ ਦਿੱਤੀ ਹੈ, ਲਿਖੀ ਭਾਵੇਂ ਔਰਤਾਂ ਦੇ ਹੱਕਾਂ ਮਰੇ ਆ, ਪਰ ਉਹ ਲਿਖਣ ਦਾ ਢੰਗ ਇਸ ਤਰ੍ਹਾਂ ਦਾ ਜਿਵੇਂ ਉਹ ਸੈਂਟਰ ਨਾਲ ਅਸਿੱਧੇ ਤੌਰ ਤੇ ਤਾਲਮੇਲ ਵਾਸਤੇ ਇੱਕ ਰਸਤਾ ਕੱਢ ਰਹੀ ਹੈ, ਤਾਂ ਕਿ ਅਗਲੇ ਸਾਲ ਜਿਹੜੀਆਂ ਚੋਣਾਂ ਹੋਣੀਆਂ ਉਹਨਾਂ ਵਾਸਤੇ ਕੁਝ ਅਗੇਤਾ ਰਾਹ ਬਣਾਇਆ ਜਾ ਸਕੇ। ਉਹ ਚਿੱਠੀ ਦੀ ਸਾਰੇ ਪਾਸੇ ਚਰਚਾ ਜ਼ਰੂਰ ਹੈ, ਜੇ ਅੱਜ ਕੋਈ ਨਵੀਂ ਗੱਲ ਹੋਈ ਕੱਲ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂਗਾ।
1: ਪੰਡਿਤ ਸਾਹਿਬ, ਮਮਤਾ ਬੈਨਰਜੀ ਚੋਣ ਹਾਰ ਗਈ ਹੈ, ਆਪਣੀ ਸੀਟ ਵੀ ਪਾਰਟੀ ਵੀ ਹਾਰ ਗਈ ਹੈ, ਤੇ ਉਹ ਬੀਬੀ ਜੀ ਫਿਰ ਕਹਿ ਰਹੇ ਨੇ ਕਿ ਮੈਂ ਅਸਤੀਫਾ ਨਹੀਂ ਦੇਣਾ, ਕੀ ਇਸ ਤਰ੍ਹਾਂ ਹੋ ਸਕਦਾ, ਸੰਭਵ ਹੈ ਉਹ?
0: ਦੇਖੋ, ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਵੀ ਤਾਂ ਕਹਿੰਦਾ ਸੀ ਮੈਂ ਅਸਤੀਫਾ ਨਹੀਂ ਦੇਣਾ, ਸਾਰੇ ਕਹਿੰਦੇ ਸੀ ਕਾਨਸਟੀਟਿਊਸ਼ਨ ਦੇ ਮੁਤਾਬਿਕ ਤੈਨੂੰ ਅਸਤੀਫਾ ਦੇਣਾ ਪੈਣਾ, ਕਹਿੰਦਾ ਮੈਂ ਸਾਬਤ ਕਰੂੰਗਾ ਕਿ ਗਲਤ ਕਹਿੰਦੇ। ਉਹ ਗੱਲ ਹਾਈਕੋਰਟ ਚ ਗਈ, ਹਾਈਕੋਰਟ ਨੇ ਆਖਿਆ ਜੀ ਇਹੋ ਜਿਹਾ ਕਾਨਸਟੀਟਿਊਸ਼ਨ ਚ ਕਦੇ ਲਿਖਿਆ ਹੀ ਨੀ ਕਿ ਜੇ ਮੁੱਖ ਮੰਤਰੀ ਅਰੈਸਟ ਹੋ ਜਾਏ ਤੇ ਅਸਤੀਫਾ ਦੇਵੇ, ਕਿਤੇ ਕਾਨਸਟੀਟਿਊਸ਼ਨ ਚ ਲਿਖਣ ਦੀ ਲੋੜ ਨੀ, ਉਦੋਂ ਮਹਿਸੂਸ ਹੋਏ ਬਾਅਦ ਚ ਕਦੇ ਲਿਖਿਆ ਨੀ। ਇਸ ਕਰਕੇ ਇਹਨੂੰ ਇਹ ਕਹਿ ਸਕਦਾ ਕੇਸ ਸੁਪਰੀਮ ਕੋਰਟ ਚਲਾ ਗਿਆ, ਸੁਪਰੀਮ ਕੋਰਟ ਤੋਂ ਵੱਡੀ ਅਦਾਲਤ ਹੈ ਕੋਈ ਨੀ, ਉਹਨਾਂ ਨੇ ਵੀ ਆਖਿਆ ਕਿ ਮੋਰਲ ਗਰਾਊਂਡ ਤੇ ਤਾਂ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ, ਪਰ ਸੰਵਿਧਾਨਿਕ ਤੌਰ ਤੇ ਉਹ ਅਸਤੀਫਾ ਦੇਵੇ ਇਹੋ ਜਿਹੀ ਕੋਈ ਪ੍ਰੋਵੀਜ਼ਨ ਹੈ ਨਹੀਂ ਗੀ, ਇਸ ਕਰਕੇ ਅਸੀਂ ਉਹਨੂੰ ਨਹੀਂ ਕਹਿ ਸਕਦੇ ਕਿ ਤੂੰ ਅਸਤੀਫਾ ਦੇ ਦੇ। ਉਹ ਜੇਲ੍ਹ ਦੇ ਵਿੱਚ ਬੈਠਾ ਵੀ ਸਰਕਾਰ ਚਲਾਉਂਦਾ ਰਿਹਾ, ਸਾਰਿਆਂ ਨੇ ਵੇਖ ਲਿਆ ਕਿ ਅਖੀਰ ਕੇਸ ਵੀ ਉਹਨੇ ਆਪਣਾ ਲੜਿਆ ਤੇ ਲੜ ਕੇ ਜਿੱਤ ਕੇ ਬਾਹਰ ਆ ਗਿਆ। ਹੁਣ ਇਹ ਨਵਾਂ ਕੇਸ ਹੈ ਪੱਛਮੀ ਬੰਗਾਲ ਦਾ, ਬੀਬੀ ਮਮਤਾ ਬੈਨਰਜੀ ਹਾਰ ਗਈ, ਹਾਰਨ ਤੋਂ ਬਾਅਦ ਉਹਨੇ ਕਹਿਤਾ ਕਿ ਮੈਂ ਸਰਕਾਰ ਅਜੇ ਅਸਤੀਫਾ ਨਹੀਂ ਦੇਣਾ, ਮੈਂ ਨਹੀਂ ਸਰਕਾਰ ਛੱਡਣੀ। ਨਾਲ ਉਹਨੇ ਕੱਲ ਪ੍ਰੈਸ ਕਾਨਫਰੰਸ ਚ ਬੜੀਆਂ ਹੈਰਾਨੀ ਵਾਲੀਆਂ ਗੱਲਾਂ ਕਹੀਆਂ। ਉਹ ਕਹਿੰਦੇ ਜੀ ਜਦੋਂ ਮੈਂ ਗਈ ਆ ਕਾਊਂਟਿੰਗ ਬੂਥ ਵਿੱਚ ਜਿੱਥੇ ਮੈਂ ਆਪ ਕੈਂਡੀਡੇਟ ਹਾਂ, ਤੇ ਇਹਨਾਂ ਨੇ ਸੀਸੀਟੀਵੀ ਬੰਦ ਕਰਤੇ, ਕਹਿੰਦੇ ਮੈਨੂੰ ਧੱਕੇ ਮਾਰੇ, ਮੇਰੇ ਢਿੱਡ ਚ ਲੱਤ ਮਾਰੀ, ਮੇਰੇ ਪਿੱਠ ਤੇ ਲੱਤ ਮਾਰੀ। ਉਹ ਕਹਿੰਦੇ ਸਾਡੇ ਪੋਲਿੰਗ ਏਜੰਟ, ਮੈਂ ਪੁੱਛਿਆ ਸਾਡੇ ਕਾਊਂਟਿੰਗ ਏਜੰਟ ਕਿੱਥੇ ਨੇ, ਤੇ ਉਹ ਵੀ ਅੰਦਰ ਮੈਨੂੰ ਦੱਸੇ ਨੀ। ਮੈਂ ਬਾਅਦ ਚ ਪਤਾ ਲੱਗਾ ਕਿ ਉਹਨਾਂ ਨੇ ਬਾਹਰ ਕੱਢਤਾ ਤੇ ਸੀਸੀਟੀਵੀ ਬੰਦ ਕਰਕੇ ਤੇ ਸਾਰਾ ਕੰਮ ਉੱਥੇ ਹੁੰਦਾ ਰਿਹਾ, ਤੇ ਮੈਨੂੰ ਹਰਾਤਾ ਤੇ ਮੈਂ ਕੀ ਸਮਝਾ। ਉਹ ਕਹਿੰਦੀ ਮੈਂ ਅਸਤੀਫਾ ਨਹੀਂ ਦੇਣਾ, ਉਹ ਨਾ ਦੇਵੇ ਅਸਤੀਫਾ। ਇਹਦੇ ਚ ਸੰਵਿਧਾਨ ਚ ਕੁਝ ਪੋਜੀਸ਼ਨ ਹੈਗੀ ਆ, ਇੱਕ ਤਾਂ ਇਹ ਕਿ ਜਦੋਂ ਨਵੀਂ ਚੁਣੀ ਸਰਕਾਰ ਦਾ, ਨਵੀਂ ਚੁਣੀ ਅਸੈਂਬਲੀ ਦਾ ਨੋਟੀਫਿਕੇਸ਼ਨ ਹੈ, ਆਪਣੇ ਵੱਲੋਂ ਲੈਟਰ ਜਿਹੜੀ ਹੈ ਚੋਣ ਕਮਿਸ਼ਨ ਭੇਜ ਦੇਵੇ, ਅਗਲਾ ਕੰਮ ਗਵਰਨਰ ਦਾ ਹੁੰਦਾ ਕਿ ਉਹਦੇ ਚ ਜਿਹੜੀ ਵੱਡੀ ਪਾਰਟੀ ਆ ਉਹਨੂੰ ਸੱਦਾ ਦੇਵੇ ਕਿ ਤੁਸੀਂ ਸਰਕਾਰ ਬਣਾਓ, ਤੇ ਜਦੋਂ ਕੋਈ ਬਹੁਤ ਸਹਿਮਤੀ ਹੈ ਤਾਂ, ਨਹੀਂ ਤੇ ਉਹਨੂੰ ਕਹਿੰਦਾ ਹੁੰਦਾ ਕਿ ਇੰਨੇ ਦਿਨ ਦਾ ਤੁਹਾਨੂੰ ਸਮਾਂ ਦਿੱਤਾ, ਬਹੁਤ ਸਹਿਮਤੀ ਸਾਬਤ ਕਰੋ। ਇੱਥੇ ਤਾਂ ਲੋੜ ਹੀ ਨੀ, 294 ਤੇ 147 ਚਾਹੀਦੇ ਸੀ ਭਾਜਪਾ ਨੂੰ, 200 ਤੋਂ ਵੱਧ ਮਿਲ ਗਏ, ਉਹਨਾਂ ਨੂੰ ਕੀ ਫਰਕ ਪੈਂਦਾ, ਗਵਰਨਰ ਉਹਨਾਂ ਨੂੰ ਸੱਦਾ ਦੇ ਸਕਦਾ। ਪਰ ਜਿਹੜੀ ਮਮਤਾ ਬੈਨਰਜੀ ਦੀ ਕਾਨਸਟੀਟਿਊਸ਼ਨਲ ਪੋਜੀਸ਼ਨ ਉਹ ਇਹ ਕਿ ਜਿੰਨੇ ਦਿਨ ਦੀ ਉਹਦੀ ਮਿਆਦ ਹੈ ਮੁੱਖ ਮੰਤਰੀ ਦੇ ਤੌਰ ਤੇ, ਉਸ ਮਿਆਦ ਤੱਕ ਜੇ ਉਹ ਟਿੱਕੀ ਰਵੇ ਅਸਤੀਫਾ ਨਾ ਦੇਵੇ, ਇਹ ਹੋਰ ਕੁਝ ਨਹੀਂ ਕਰ ਸਕਦੇ, ਇੱਕੋ ਕੰਮ ਰਹਿ ਸਕਦਾ ਕਿ ਸੈਂਟਰ ਵਿੱਚੋਂ ਇੱਕ ਰੈਜੂਲੇਸ਼ਨ ਪਾਸ ਕਰਕੇ ਗਵਰਨਰ ਨੂੰ ਭੇਜ, ਰਾਸ਼ਟਰਪਤੀ ਨੂੰ ਭੇਜ ਦੇਣ, ਮਮਤਾ ਬੈਨਰਜੀ ਅਜੇ ਤੱਕ

0: ਨਹੀਂ ਛੱਡ ਰਹੇ, ਚੋਣਾਂ ਹੋ ਗਈਆਂ ਨੇ, ਇਹਦੇ ਨਾਲ ਉੱਥੇ ਅਮਨ ਕਾਨੂੰਨ ਦੀ ਹਾਲਤ ਖਰਾਬ ਹੋਣ ਦਾ, ਲੋਕਾਂ ਦੇ ਬਾਜ਼ਾਰਾਂ ਵਿੱਚ ਨਿਕਲਣ ਦਾ ਡਰ ਹੈ, ਇਹਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਵੇ। ਫਿਰ ਰਾਸ਼ਟਰਪਤੀ ਨੂੰ ਅਹੁਦੇ ਤੋਂ ਬਰਖਾਸਤ ਕਰ ਦੂ, ਬਰਖਾਸਤ ਕਰਕੇ ਇੱਕ ਹਫ਼ਤੇ ਵਾਸਤੇ ਜਾਂ ਭਾਵੇਂ 2 ਦਿਨਾਂ ਵਾਸਤੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਤੇ ਮੁੜ ਕੇ ਆਪਣੇ ਬੰਦੇ ਸੁਣੀ ਆ ਸਿਖਾ ਦੇਣਗੇ। ਵੈਸੇ ਬੰਦਾ ਅਜੇ ਤੱਕ ਉਹਨਾਂ ਨੇ ਚੁਣਿਆ ਕੋਈ ਨੀ, ਕੱਲ ਵੀ ਕਹਿੰਦੇ ਸੀ ਚੁਣ ਲੈਣਾ, ਅਜੇ ਤੱਕ ਚੁਣਿਆ ਨੀ, ਪਰ ਉਹ ਜਿਸ ਤਰ੍ਹਾਂ ਤੁਰੇ ਜਾਂਦੇ ਆ ਇਹ ਉਹਨੇ ਕਰਨਾ। ਕਾਨਸਟੀਟਿਊਸ਼ਨ ਦੇ ਅੱਗੇ ਮਮਤਾ ਬੈਨਰਜੀ ਨਹੀਂ ਹਟ ਸਕਦੀ। ਹਾਂ ਅੱਜ ਇਹ ਹੋ ਸਕਦਾ ਕਿ ਉਹ ਸੁਪਰੀਮ ਕੋਰਟ ਵਿੱਚ ਚਲੀ ਜਾਵੇ ਕਿ ਧੱਕੇਸ਼ਾਹੀ ਬਹੁਤ ਹੋਈ ਆ, ਇਹਦੇ ਚ ਰੀਕਾਊਂਟਿੰਗ ਵੀ ਚਾਹੀਦੀ ਹੈ, ਇਹ ਚ ਲੋਕਾਂ ਦਾ ਭਰੋਸਾ ਬਹਾਲ ਕਰਨ ਵਾਸਤੇ ਤੁਸੀਂ ਦਖਲ ਦਿਓ। ਸੁਪਰੀਮ ਕੋਰਟ ਨੇ ਚਲਦੀ ਚੋਣ ਤੇ ਦਖਲ ਦਿੱਤਾ ਨੀ, ਇੱਕ ਸਟੈਂਡਿੰਗ ਫੈਸਲਾ ਪੁਰਾਣਾ ਤੁਰਿਆ ਆਉਂਦਾ ਕਿ ਚੋਣ ਚੱਲਦੀ ਦਖਲ ਨਹੀਂ ਦੇਣਾ, ਪਰ ਇਹਦੀ ਪਟੀਸ਼ਨ ਤੇ ਸੁਪਰੀਮ ਕੋਰਟ ਦਖਲ ਦੇ ਸਕਦੀ ਹੈ।
1: ਪੰਨੂ ਸਾਹਿਬ, ਦੇਖਣ ਵਿੱਚ ਆਇਆ ਕਿ ਬੰਗਾਲ ਦੇ ਵਿੱਚ ਮੁਸਲਮਾਨ ਤੇ ਹਿੰਦੂ ਭਾਈਚਾਰੇ ਨੂੰ ਪਾੜ ਕੇ ਵੋਟਾਂ ਮੰਗੀਆਂ ਗਈਆਂ, ਤੇ ਪਤਾ ਵੀ ਹੈ ਕਿ ਬੀਜੇਪੀ ਦਾ ਅਸਲ ਵੋਟ ਬੈਂਕ ਜਿਹੜਾ ਹਿੰਦੂ ਭਾਈਚਾਰਾ ਹੈ, ਪਰ ਕੁਛ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਨੇ ਕਿ ਜਿੱਥੇ ਮੁਸਲਮਾਨਾਂ ਵੱਲੋਂ ਵੀ ਚੰਗੀਆਂ ਵੋਟਾਂ ਪਾਈਆਂ ਗਈਆਂ ਭਾਜਪਾ ਨੂੰ, ਇਹ ਕਿੱਥੇ ਦੀ ਖ਼ਬਰ ਹੈ ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ?
0: ਇਹ ਗੱਲ ਤਾਂ ਸੱਚੀ ਹੈ ਕਿ ਜਿੱਥੇ ਜਿਹੜਾ ਭਾਈਚਾਰਾ ਭਾਰੂ ਕੱਲਾ ਭਾਈਚਾਰਾ ਭਾਰੂ ਨੇ, ਜਿੱਥੇ ਉਸ ਭਾਈਚਾਰੇ ਦੇ ਨਾਂ ਤੇ ਕੋਈ ਦਬਦਬੇ ਵਾਲੀ ਪਾਰਟੀ ਰਾਜ ਕਰਦੀ ਹੋਵੇ, ਦੂਸਰੇ ਲੋਕ ਉਸ ਦਬਾਅ ਥੱਲੇ ਆ ਜਾਂਦੇ ਹੁੰਦੇ। ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਬਹੁਤ ਲੰਮਾ ਸਮਾਂ ਪਹਿਲਾਂ ਇੱਕ ਰਿਪੋਰਟ ਪੜ੍ਹੀ ਸੀ 40 ਸਾਲ ਪਹਿਲਾਂ, ਕਿ ਜਦੋਂ ਦੇਸ਼ ਆਜ਼ਾਦ ਹੋਇਆ ਤੇ ਉੱਥੇ ਇੱਕ ਬਜ਼ੁਰਗ ਹੁੰਦਾ ਸੀ ਤੋਤਾ ਰਾਮ, ਉਹਦਾ ਪਰਿਵਾਰ ਇੱਧਰ ਨੂੰ ਭਾਰਤ ਨੂੰ ਭੱਜਿਆ ਵੀ ਅਸੀਂ ਉੱਥੇ ਜਾ ਕੇ ਅੱਡਾ ਗੱਡਾ ਗੱਡਦੇ ਹਾਂ, ਜੇ ਕੋਈ ਬਣ ਗਿਆ ਤੇ ਵਾਪਸ ਤੈਨੂੰ ਲੈ ਜਾਵਾਂਗੇ, ਨਹੀਂ ਤਾਂ ਔਖੇ ਸੌਖੇ ਦਿਨ ਲਾਹੌਰ ਆ ਕੇ ਕੱਟ ਲਾਂਗੇ, ਤੂੰ ਘਰ ਆਪਣਾ ਸਾਂਭ ਕੇ ਰੱਖ। ਬਾਪੂ ਉੱਥੇ ਰਹਿ ਪਿਆ, ਇਹ ਇੱਧਰ ਆ ਕੇ ਮੁੜ ਕੇ ਲੈਣ ਨੀ ਗਏ। ਬਾਪੂ ਰੋਜ਼ ਰਾਤ ਨੂੰ ਲਾਹੌਰ ਰੇਡੀਓ ਤੋਂ ਭਾਰਤ ਦੇ ਖਿਲਾਫ਼ ਬੋਲਦਾ ਹੁੰਦਾ ਸੀ, ਇਹ ਕਹਿੰਦਾ ਸੀ ਕਿ ਜਿੰਨੀ ਪਾਕਿਸਤਾਨ ਦੇ ਵਿੱਚ ਹਿੰਦੂਆਂ ਨੂੰ ਆਜ਼ਾਦੀ ਹੈ ਉਨੀ ਤਾਂ ਭਾਰਤ ਵਿੱਚ ਹੈ ਹੀ ਨੀ, ਔਰ ਲਗਾਤਾਰ ਹਿੰਦੂਆਂ ਦੇ ਵੀ ਤੇ ਹਿੰਦੁਸਤਾਨ ਦੇ ਵੀ ਖਿਲਾਫ਼ ਬੋਲਦਾ ਹੁੰਦਾ ਸੀ, ਕਿਉਂਕਿ ਉਹਨੇ ਆਖਰੀ ਉਮਰ ਬੁਢਾਪੇ ਦੀ ਉੱਥੇ ਕੱਟਣੀ ਸੀ, ਜ਼ਿੰਦਗੀ ਤੇ ਕੱਟਣੀ ਸੀ। ਇਸ ਤਰ੍ਹਾਂ ਤੇ ਲੋਕੀ ਕਹਿੰਦੇ ਉਦੋਂ ਤੱਕ ਮੁਹਾਵਰਾ ਬਣਿਆ ਕਿ ਫਲਾਣਾ ਤਾਂ ਤੋਤਾ ਰਾਮ ਬਣ ਗਿਆ। ਇੱਥੇ ਵੀ ਸਥਿਤੀਆਂ ਇਹੋ ਜਿਹੀਆਂ ਕਿ ਜਿੱਥੇ ਜਿੱਥੇ ਕੋਈ ਬਹੁ ਗਿਣਤੀ ਭਾਈਚਾਰਾ ਤੇ ਉਸ ਭਾਈਚਾਰੇ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਬਹੁਤ ਜ਼ੋਰਾਵਰ ਹੈ, ਉੱਥੇ ਉਸ ਭਾਈਚਾਰੇ ਦੇ ਲੋਕ ਉਹਦੇ ਨਾਲ ਫਿਰ ਜਾਣ ਬੁੱਝ ਕੇ ਟੱਕਰ ਲੈਣ ਦਾ ਇਰਾਦਾ ਨਹੀਂ ਬਣਾਉਂਦੇ। ਜਦੋਂ ਇੱਕ ਵਾਰੀ ਗੁਜਰਾਤ ਵਿੱਚ ਦੰਗੇ ਹੋਏ ਸਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਉਦੋਂ ਮੁੱਖ ਮੰਤਰੀ ਹੁੰਦਾ ਸੀ, ਤੁਹਾਨੂੰ ਯਾਦ ਹੋਵੇਗਾ ਕਿ ਉਹ ਦੰਗੇ ਗੋਧਰਾ ਤੋਂ ਸ਼ੁਰੂ ਹੋਏ ਸਨ, ਜਿੱਥੇ ਰੇਲ ਗੱਡੀ ਦੇ ਡੱਬੇ ਨੂੰ ਅੱਗ ਲੱਗ ਗਈ। ਉਸ ਡੱਬੇ ਦੇ ਵਿੱਚ ਅਯੁੱਧਿਆ ਤੋਂ ਰਾਮ ਮੰਦਿਰ ਦੀ ਕਾਰ ਸੇਵਾ ਕਰਕੇ ਮੁੜਦੇ ਕਾਰ ਸੇਵਕ ਕਹਿੰਦੇ ਆ ਕਿ ਅੰਦਰ ਚਾਹ ਬਣਾਉਣ ਲੱਗੇ ਸਟੋਵ ਸੀ, ਉਹਨਾਂ ਕੋਲ ਸਟੋਵ ਫਟ ਗਿਆ ਤੇ ਅੱਗ ਲੱਗ ਗਈ, 60 ਤੋਂ ਵੱਧ ਬੰਦੇ ਮਾਰੇ ਗਏ। ਮੁੜ ਕੇ ਚਾਰ ਚੜਿਓ ਹੱਲਾ ਗੁੱਲਾ ਹੋ ਗਿਆ, ਇਹ ਵੀ ਮਾਰਕੁੱਟ ਕਰਨ ਲੱਗ ਪਏ, ਉਹ ਵੀ ਫਿਰ ਸਾਰੇ ਗੁਜਰਾਤ ਚ ਦੰਗਾ ਫੈਲ ਗਿਆ, ਕਈ ਦਿਨ ਦੰਗਾ ਚੱਲਦਾ ਰਿਹਾ, ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸਨ। ਉਹ ਗੋਧਰਾ ਇਸ ਗੱਲੋਂ ਸੈਂਸਿਟਿਵ ਸੀ ਕਿ ਉੱਥੇ ਮੁਸਲਿਮ ਆਬਾਦੀ ਬਹੁਤ ਜ਼ਿਆਦਾ ਸੀ, ਹਿੰਦੂ ਬਹੁਤ ਥੋੜੇ ਸੀ, ਦਬਦਬਾ ਇਹਨਾਂ ਦਾ ਸੀ ਮੁਸਲਮਾਨਾਂ ਦਾ। ਉਸ ਤੋਂ ਬਾਅਦ ਕਈ ਸਾਲ ਉਹ ਦੱਬਿਆ ਰਿਹਾ ਤੇ ਇਸ ਵੇਲੇ ਉਸ ਸ਼ਹਿਰ ਦਾ ਮੇਅਰ ਵੀ ਭਾਜਪਾ ਦਾ, ਉਸ ਇਲਾਕੇ ਚੋਂ MLA ਵੀ ਇਹਨਾਂ ਦਾ ਬਣ ਜਾਂਦਾ। ਹੌਲੀ ਹੌਲੀ ਉਹ ਲੋਕ ਇਹਨੇ ਦਬਾਅ ਥੱਲੇ ਆ ਗਏ ਨੇ। ਇੱਧਰ ਅਸੀਂ ਵੇਖਿਆ UP ਤੇ ਬਿਹਾਰ ਦੇ ਵਿੱਚ ਕੁੱਝ ਇਲਾਕੇ ਜਿਹੜੇ ਹਿੰਦੂ ਬਹੁ ਗਿਣਤੀ ਵਾਲੇ ਆ, ਉੱਥੇ ਤਾਂ ਭਾਜਪਾ ਦੇ ਵਿਰੋਧ ਵਿੱਚ ਲੋਕ ਖਲੋ ਜਾਂਦੇ, ਜਿੱਥੇ ਮੁਸਲਿਮ ਬਹੁ ਗਿਣਤੀ ਹੈ ਉਹ ਪਹਿਲਾਂ ਤੋਂ ਸਰਕਾਰੀ ਤੌਰ ਤੇ ਇਸ ਤਰ੍ਹਾਂ ਦਖਲ ਦੇਣਾ ਸ਼ੁਰੂ ਕਰ ਦਿੰਦੇ ਆ ਕਿ ਮੁਸਲਮਾਨਾਂ ਚ ਕੋਈ ਬਹੁਤਾ ਉੱਭਰ ਕੇ ਅੱਗੇ ਨਹੀਂ ਆਉਂਦਾ। ਇਹਦੇ ਬਾਵਜੂਦ ਇਸ ਵਾਰੀ ਜਿਹੜੀਆਂ ਚੋਣਾਂ ਹੋਈਆਂ, ਇਹਨਾਂ ਚੋਂ ਮੁਸਲਿਮ ਪ੍ਰਭਾਵ ਵਾਲੀਆਂ ਜਿਹੜੀਆਂ ਜ਼ਿਆਦੀਆਂ ਸੀਟਾਂ, ਸਿਰਫ 4-5 ਸੀਟਾਂ ਪਾਸੇ ਗਈਆਂ, ਬਾਕੀ ਸਾਰੀਆਂ ਸੀਟਾਂ ਭਾਜਪਾ ਲੈ ਗਈ ਹੈ, ਸੋਰੀ ਕਾਂਗਰਸ ਲੈ ਗਈ ਹੈ। ਮੁਸਲਮਾਨ ਆਮ ਤੌਰ ਤੇ ਕਾਂਗਰਸ ਨਾਲ ਪਏ, ਪਰ ਕਮਾਲ ਦੀ ਗੱਲ ਇਹ ਹੈ ਬੰਗਾਲ ਦੇ ਵਿੱਚ ਤੇ ਆਸਾਮ ਦੇ ਵਿੱਚ ਜਿੱਥੇ ਭਾਜਪਾ ਦੀ ਚੜ੍ਹਤ ਬਹੁਤ ਜ਼ਿਆਦਾ ਹੈ, ਉੱਥੇ ਕੁਝ ਸੀਟਾਂ ਇਹੋ ਜਿਹੀਆਂ ਜਿਹੜੀਆਂ ਪੱਕੀਆਂ ਮੁਸਲਿਮ ਸੀਟਾਂ ਗਿਣੀਆਂ ਜਾਂਦੀਆਂ, ਕੋਈ ਦੂਸਰਾ ਜਿੱਤਣ ਦਾ ਨਾਂ ਹੀ ਨਹੀਂ ਲੈ ਸਕਦਾ, ਮੁਸਲਿਮ ਬਹੁਤ ਗਿਣਤੀ ਹੈ।

0: ਅੱਗੇ ਸੀਟਾਂ ਕਦੇ ਭਾਜਪਾ ਨਹੀਂ ਸੀਗੀਆਂ। ਇਸ ਵਾਰੀ ਭਾਜਪਾ ਨੇ ਆਪਣਾ ਕੋਈ ਨਾ ਕੋਈ ਬੰਦਾ ਖੜਾ ਕਰਕੇ ਤੇ ਉਹ ਸੀਟਾਂ ਵੀ ਜਿੱਤ ਲਈਆਂ ਨੇ ਔਰ ਮੁਸਲਮਾਨਾਂ ਨੇ ਭਾਜਪਾ ਦੇ ਪੱਖ ਚ ਲਾਈਨਾਂ ਬੰਨ ਕੇ ਵੋਟਾਂ ਦਿੱਤੀਆਂ। ਇੱਕ ਮੈਂ ਤੁਹਾਨੂੰ ਹੋਰ ਦੱਸਾਂ, ਕਿਸੇ ਵਕਤ ਨਰਿੰਦਰ ਮੋਦੀ ਸਰਕਾਰ ਕੇਂਦਰ ਚ ਬਣਨ ਤੋਂ ਪਹਿਲਾਂ ਦਿੱਲੀ ਦੇ ਇੱਕ ਟੀਵੀ ਚੈਨਲ ਤੇ ਸਟਾਰ ਨਿਊਜ਼ ਤੇ ਇੱਕ ਬੀਬੀ ਐਂਕਰ ਹੁੰਦੀ ਸੀ, ਮੁਸਲਮਾਨ ਸੀ, ਬਹੁਤ ਵਧੀਆ ਐਂਕਰ ਸੀ। ਫਿਰ ਉਹਨੇ ਐਂਕਰਿੰਗ ਛੱਡੀ ਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਸ਼ਾਮਿਲ ਹੋ ਗਈ। ਕੇਜਰੀਵਾਲ ਉੱਥੇ ਗੁਜਰਾਤ ਵਿੱਚ ਗਿਆ, ਇਹਦੇ ਉੱਤੇ ਹਮਲਾ ਹੋ ਗਿਆ। ਉਸ ਹਮਲੇ ਦੇ ਵਿਰੁੱਧ ਦਿੱਲੀ ਚ ਪ੍ਰੋਟੈਸਟ ਕੀਤਾ ਤੇ ਉਹ ਮੁਸਲਮਾਨ ਐਂਕਰ ਕੁੜੀ ਸਾਰਿਆਂ ਤੋਂ ਅੱਗੇ ਸੀ। ਉਹਦੇ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਸਰਕਾਰ ਆਈ, ਇਹਨਾਂ ਨੇ ਫਿਰ ਫੜੋ ਫੜੀ ਸ਼ੁਰੂ ਕੀਤੀ ਕਿ ਭਾਜਪਾ ਦੇ ਦਫ਼ਤਰ ਦੇ ਉੱਤੇ ਕਿੰਨਾ ਕਿੰਨਾ ਨੇ ਉਦੋਂ ਪ੍ਰੋਟੈਸਟ ਕੀਤਾ ਸੀ ਕੇਜਰੀਵਾਲ ਤੇ ਜਦੋਂ ਹਮਲਾ ਹੋਇਆ। ਉਹਨਾਂ ਸਾਰੇ ਚ ਉਸ ਕੁੜੀ ਨੂੰ ਵੀ ਫੜ ਲਿਆ। ਇੱਕ ਮਹੀਨੇ ਬਾਅਦ ਉਹ ਕੁੜੀ ਭਾਜਪਾ ਦੀ ਲੀਡਰ ਤੇ ਫਿਰ ਭਾਜਪਾ ਵੱਲੋਂ ਸਪੋਕਸ ਪਰਸਨ ਬਣ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਖਿਲਾਫ਼ ਬੋਲਦੀ ਹੁੰਦੀ ਸੀ। ਉਹ ਜਿੱਥੇ ਰਹਿਣਾ ਹੈ ਨਾ, ਉਹਨਾਂ ਦਾ ਦਬਾਅ ਜੇ ਕੰਮ ਕਰ ਜਾਵੇ ਤੇ ਇੱਥੋਂ ਤੱਕ ਵੀ ਲੋਕ ਜਾਂਦੇ ਹੁੰਦੇ ਆ। ਅਸੀਂ ਵੇਖਿਆ ਹੋਇਆ ਸਾਰਾ ਕੁਛ, ਮੈਂ ਇੱਥੇ ਪੰਜਾਬ ਦੇ ਵਿੱਚ ਵੀ ਵੇਖਿਆ ਹੋਇਆ, ਜਦੋਂ ਬਹੁ ਗਿਣਤੀ ਦਾ ਦਬਾਅ ਪਵੇ ਤੇ ਬਹੁ ਗਿਣਤੀ ਵਾਲੀ ਪਾਰਟੀ ਦਬਾਅ ਪਾਉਣ ਤੇ ਆ ਜਾਵੇ ਤੇ ਜਿਹੜੇ ਘੱਟ ਗਿਣਤੀ ਧਰਮ ਵਾਲੇ ਲੋਕ ਆ ਉਹ ਵੀ ਆਪਣੇ ਵਿੱਚੋਂ ਕੋਈ ਨਾ ਕੋਈ ਇਹੋ ਜਿਹਾ ਬੰਦਾ ਕੱਢ ਦਿੰਦੇ ਆ ਜਿਹੜਾ ਉਹਨਾਂ ਵੱਲੋਂ ਖਲੋ ਕੇ ਤੇ ਬਹੁ ਗਿਣਤੀ ਵਾਲਿਆਂ ਨੂੰ ਆਖੇ ਜੀ ਅਸੀਂ ਤੁਹਾਡੇ ਹਾਂ। ਉਹ ਇਸ ਵਾਰੀ ਇਹਨਾਂ ਚੋਣਾਂ ਚ ਬੰਗਾਲ ਤੇ ਆਸਾਮ ਵਿੱਚ ਵੀ ਹੁੰਦਾ ਵੇਖ ਲਿਆ।
1: ਤਾਮਿਲਨਾਡੂ ਦੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਜੀ। ਵਿਜੇ ਵੱਲੋਂ ਸਰਕਾਰ ਬਣਾਉਣ ਲਈ ਜੋੜ ਤੋੜ ਕੀਤੇ ਜਾ ਰਹੇ ਨੇ, ਐਬਸੋਲੂਟ ਮੈਜੋਰਿਟੀ ਉਹਨੂੰ ਨਹੀਂ ਮਿਲੀ ਹੈ, ਕਿੱਧਰ ਜੋੜ ਤੋੜ ਬਣਦਾ ਨਜ਼ਰ ਆ ਰਿਹਾ ਜੀ, ਕਿਹਦੇ ਨਾਲ ਜੋੜ ਬਣ ਸਕਦਾ?
0: ਪਹਿਲੀ ਗੱਲ ਤਾਂ ਕੁਲਦੀਪ ਜੀ ਉੱਥੇ ਨੋਟ ਕਰਨ ਵਾਲੀ ਹੈ ਕਿ 80% ਤੋਂ ਵੱਧ ਹਿੰਦੂ ਆਬਾਦੀ ਹੋਵੇ ਤੇ ਜਿਹੜਾ ਮੁੰਡਾ ਫਿਲਮ ਸਟਾਰ ਉੱਥੇ ਆਪਣੀ ਪਾਰਟੀ ਬਣਾ ਕੇ ਤੇ ਛਾ ਗਿਆ ਚਾਰਚੋਰੀ, ਇਹ ਮੁੰਡਾ ਕ੍ਰਿਸਚਨ ਹੈ, ਇਹਨਾਂ ਦੀ ਆਬਾਦੀ ਤੇ ਬਹੁਤ ਥੋੜੀ ਹੈ, ਆਬਾਦੀ ਪੱਖੋਂ ਤੀਜੇ ਨੰਬਰ ਤੇ ਨੇ। ਔਰ ਹਰ ਕੋਈ ਹੈਰਾਨ ਹੈ ਕਿ ਉੱਥੋਂ ਦੇ ਲੋਕਾਂ ਨੇ ਕੋਈ ਹਿੰਦੂ ਵਾਲੀ ਗੱਲ ਸੁਣੀ ਨੀ। ਜੇ ਹਿੰਦੂ ਵਾਲੀ ਗੱਲ ਸੁਣਦੇ ਤਾਂ ਫਿਰ ਤਾਂ ਭਾਜਪਾ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਸੀ, ਨਾ ਭਾਜਪਾ ਨੂੰ ਪਈਆਂ, ਨਾ ਇਹਦੀ ਹਮਾਇਤੀ ਨਾ DMK ਨੂੰ ਪਈਆਂ, ਕਿਉਂ ਕ੍ਰਿਸਚਨ ਮੁੰਡਾ ਲੋਕਾਂ ਨੇ ਜਿਤਾ ਦਿੱਤਾ। ਉਸ ਮੁੰਡੇ ਦੀ ਅਗਵਾਈ ਚ ਮੁਹਿੰਮ ਚੱਲੀ, ਬਹੁਤ ਸੀਟਾਂ ਤੇ ਬਹੁਤ ਵੋਟਾਂ ਲੈ ਗਿਆ, ਪਰ ਇੱਥੇ ਜਾ ਕੇ ਕਸਰ ਇਹ ਰਹਿ ਗਈ ਕਿ ਉੱਥੋਂ ਦੀ 234 ਦੀ ਅਸੈਂਬਲੀ ਆ, ਇਹਦਾ ਮਤਲਬ ਅੱਧ ਉਹਨੂੰ 117 ਦੀ ਲਾਈਨ ਪਾਰ ਕਰਨੀ ਪੈਣੀ ਹੈ। ਉਹਦੀਆਂ ਸੀਟਾਂ ਆਈਆਂ ਨੇ 109, ਬਾਕੀ ਦੀਆਂ ਸੀਟਾਂ ਉਹਨੂੰ ਇੱਧਰ ਉੱਧਰ ਜੋੜਨੀਆਂ ਪੈਣੀਆਂ। ਉਹਨੇ ਇਲੈਕਸ਼ਨ ਚੱਲਦੀ ਦੌਰਾਨ, ਬਲਕਿ ਇਲੈਕਸ਼ਨ ਤੋਂ ਵੀ ਪਹਿਲਾਂ ਇਹ ਐਲਾਨ ਕਰਤਾ ਸੀ ਕਿ ਕਿਸੇ ਦੂਸਰੀ ਪਾਰਟੀ ਨੂੰ ਨਾਲ ਨਹੀਂ ਲੈਣਾ, ਕਿਸੇ ਦੇ ਨਾਲ ਜੁੜਨਾ ਨੀ, ਕਿਸੇ ਨੂੰ ਆਪਣੇ ਨਾਲ ਜੋੜਨਾ ਨੀ। ਅਰਵਿੰਦ ਕੇਜਰੀਵਾਲ ਵੀ ਪਹਿਲਾਂ ਇਹੋ ਕਹਿੰਦਾ ਹੁੰਦਾ ਸੀ, ਮੁੜ ਕੇ ਤੇ ਹਰ ਜਣੇ ਖੜੇ ਨੂੰ ਲੈਣ ਲੱਗ ਪਏ ਸੀ। ਉਹਨੇ ਵਿਜੇ ਨੇ ਆਖਿਆ ਜੀ ਨਾ ਕਿਸੇ ਪਾਰਟੀ ਨਾਲ ਜੁੜਨਾ, ਨਾ ਕਿਸੇ ਨੂੰ ਆਪਣੇ ਨਾਲ ਜੋੜਨਾ। ਹੁਣ ਜਦੋਂ 109 ਇਹਨਾਂ ਦੀਆਂ ਆ ਗਈਆਂ ਤੇ ਇਹਨਾਂ ਨੂੰ ਚਾਹੀਦੀਆਂ ਥੋੜੀਆਂ ਜਿਹੀਆਂ, ਕੱਲ ਦੋ ਗੱਲਾਂ ਕੀਤੀਆਂ। ਇੱਕ ਤੇ ਇਹਨੇ ਗਵਰਨਰ ਨੂੰ ਜਾ ਕੇ ਮਿਲ ਕੇ ਚਿੱਠੀ ਦੇ ਦਿੱਤੀ ਹੈ ਕਿ ਮੇਰੀ ਪਾਰਟੀ ਸਭ ਤੋਂ ਵੱਡੀ ਹੈ, ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਬਹੁਤ ਸੰਮਤੀ ਸਾਬਤ ਕਰਨ ਵਾਸਤੇ ਸਾਨੂੰ 2 ਹਫ਼ਤੇ ਦਾ ਵਕਤ ਦੇ ਦਿਓ। ਅੱਗੇ ਕਈ ਲੋਕਾਂ ਨੂੰ ਵਕਤ ਮਿਲਦਾ ਰਿਹਾ। ਅਟਲ ਬਿਹਾਰੀ ਵਾਜਪੇਈ ਜਦੋਂ ਪਹਿਲੀ ਵਾਰੀ ਕੇਂਦਰ ਚ ਸਰਕਾਰ ਬਣੀ ਉਹਦੀ, ਉਹਦੇ ਕੋਲ ਬਹੁਤ ਸੰਮਤੀ ਹੈ ਨਹੀਂ ਸੀ, ਉਹਨੂੰ ਵੀ 1 ਮਹੀਨੇ ਦਾ ਵਕਤ ਦਿੱਤਾ ਗਿਆ ਸੀ। ਉਹ 13ਵੇਂ ਦਿਨ ਗੱਦੀ ਤੋਂ ਇਸ ਕਰਕੇ ਲੱਥ ਗਿਆ ਕਿ ਭਰੋਸੇ ਦਾ ਵੋਟ ਲੈਣਾ ਸੀ, ਜਦੋਂ ਉਹਦੇ ਕੋਲ ਭਰੋਸੇ ਦੇ ਵੋਟ ਜੋਗੇ ਮੈਂਬਰ ਨਹੀਂ ਸੀ ਜੁੜ ਸਕੇ। ਏਦਾਂ ਕੁਝ ਹੋਰਨਾਂ ਥਾਵਾਂ ਤੋਂ ਵੀ ਹੋ ਚੁੱਕਾ। ਉਹਨੇ ਆਖਿਆ ਜੀ ਸਾਨੂੰ ਭਰੋਸੇ ਦਾ ਵੋਟ ਲੈਣ ਵਾਸਤੇ ਮੌਕਾ ਦਿਓ। ਦੂਸਰਾ, ਉਹਨੇ ਕੱਲ ਦਾ ਵੱਖ ਵੱਖ ਪਾਰਟੀਆਂ ਨਾਲ ਤਾਲਮੇਲ ਸ਼ੁਰੂ ਕੀਤਾ ਕਿ ਤੁਸੀਂ ਸਾਡੀ ਮਦਦ ਕਰੋ, ਛੋਟੀਆਂ ਪਾਰਟੀਆਂ ਖਾਸ ਤੌਰ ਤੇ ਇਕੱਠੀਆਂ ਕਰਦਾ ਪਿਓ, ਜਿਹਨਾਂ ਚੋਂ ਕਿਸੇ ਕੋਲ 2 ਆ, ਕਿਸੇ ਕੋਲ 5 ਆ, ਕਿ ਆ ਜਾਓ ਤੁਹਾਨੂੰ ਵੀ ਕੋਈ ਨਾ ਕੋਈ ਉਹਦਾ ਦੇ ਦਾਂ ਤੇ ਸਰਕਾਰ ਚਲਾਈਏ। ਸਰਕਾਰ ਤਾਂ ਉਹਦੀ ਬਣ ਜਾਏਗੀ, ਪਰ ਸਟੇਬਲ ਬਣੇਗੀ ਕਿ ਨਹੀਂ ਇਹਦੀ ਅਜੇ ਕੋਈ ਗਾਰੰਟੀ ਨਹੀਂ।
1: ਪੰਨੀ ਸਾਹਿਬ, ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ।

0: ਟਰੱਕਾਂ ਦੀ ਅਲਬਰਟਾ ਵਿੱਚ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਮਾਨਸ ਪਹੁਜਾ ਹੋਰਾਂ ਦੀ ਕੰਪਨੀ ਸੋਨਿਕ ਇੰਸ਼ੋਰੈਂਸ ਦਾ ਨੰਬਰ ਨੋਟ ਕਰੋ ਜੀ 587-8832-1268 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਦੂਸਰੇ ਸਪੌਂਸਰ ਹਨ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ ਦੀ ਸਭ ਤੋਂ ਵੱਡੀ ਡੀਲਰਸ਼ਿਪ ਬਲਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਮਰਸੀਡੀਜ਼ ਦੀ। ਗੌਰਵ ਸ਼ਰਮਾ ਹੋਰੀ ਵਧੀਆ ਡੀਲ ਬਣਾ ਕੇ ਦੇ ਸਕਦੇ ਨੇ ਫੋਨ 403-903-6757 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਦੇ ਸੁਪਰਵਿਜ਼ਰ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ ਇਹਨਾਂ ਦਾ ਫੋਨ ਨੰਬਰ ਹੈ 403-404-3500 403-404-3500 ਪੰਜਾਬ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ ਜੋ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਫੋਨ ਨੰਬਰ 825-760-0983 8257600983। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ ਜਿੱਥੋਂ ਤੁਸੀਂ ਵੈਜ ਨੌਨ ਵੈਜ ਖਾਣੇ ਦਾ ਆਨੰਦ ਮਾਣ ਸਕਦੇ ਹੋ। ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਹੁੰਦੀਆਂ ਨੇ ਜਿਹਨਾਂ ਕੋਲ 24 ਘੰਟੇ ਖੁੱਲ੍ਹਦਾ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਬਣਾਉਣ ਲਈ ਪਿਕਸਲ ਫੋਟੋ ਸਟੂਡੀਓ 'ਤੇ ਸੰਪਰਕ ਕਰੋ। ਸਵਾਨਾ ਬਾਜ਼ਾਰ ਵਿੱਚ 403-947-0060 403-947-0060 ਪਿਕਸਲ ਫੋਟੋ ਸਟੂਡੀਓ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਪੰਸਬ ਕੈਲਾਸ਼ ਮਾਨਸਰੋਵਰ ਯਾਤਰਾ ਲਈ ਭਾਰਤ ਨੇ ਜਿਹੜਾ ਲਿਪੂ ਲੇਖ ਵਾਲਾ ਰੂਟ ਚੁਣਿਆ ਉਸ 'ਤੇ ਨੇਪਾਲ ਨੇ ਇਤਰਾਜ਼ ਪ੍ਰਗਟਾਇਆ ਜੀ। ਇਹ ਕਿੰਨਾ ਕੁ ਵੱਡਾ ਬਖੇੜਾ
1: ਕੁਲਦੀਪ ਜੀ, ਜਿਹੜਾ ਇਹ ਰਸਤਾ ਇਹ ਕਈ ਸਦੀਆਂ ਤੋਂ ਚੱਲਦਾ, ਇਹ ਰੂਟ ਇੱਥੋਂ ਜਾਂਦਾ, ਲੋਕੀ ਇੱਥੋਂ ਜਾ ਕੇ ਬਰਫਾਂ ਦੇ ਵਿੱਚ ਲੰਘਦੇ, ਚੀਨ ਦੇ ਵਿੱਚ ਸ਼ਾਮਿਲ ਹੁੰਦੇ, ਦਾਖਲ ਹੁੰਦੇ, ਉੱਥੋਂ ਬੜਾ ਤਿੱਬਤ ਦਾ ਰਸਤਾ, ਫਿਰ ਅੱਗੋਂ ਘੁੰਮ ਕੇ ਇੱਥੋਂ ਲਿਪੂ ਲੇਖ ਤੋਂ ਕੈਲਾਸ਼ ਮਾਨਸਰੋਵਰ ਪਰਬਤ ਵੱਲ ਨੂੰ ਜਾਂਦੇ ਨੇ। ਅਜੇ ਤੱਕ ਕਦੇ ਇਹਦੇ 'ਤੇ ਕੋਈ ਅੜਚਨ ਨਹੀਂ ਸੀ ਆਈ। ਉਹ ਇਲਾਕਾ ਹੈ ਵੀ ਭਾਰਤ ਦੇ ਕੋਲ ਤੇ ਹੁਣ ਤੋਂ ਨੀ, ਕਈ ਸਦੀਆਂ ਤੋਂ। ਪਿਛਲੇ ਸਰਕਾਰ ਜਿਹੜੀ ਸੀ ਨੇਪਾਲ ਦੀ, ਉੱਥੇ ਪ੍ਰਧਾਨ ਮੰਤਰੀ ਜਿਹੜਾ ਸੀ ਉਹ ਥੋੜੇ ਚੀਨ ਦੇ ਨੇੜੇ ਸੀ, ਉਹਨੇ ਰੇੜਕਾ ਪਾ ਲਿਆ ਭਾਰਤ ਦੇ ਨਾਲ ਤੇ ਇਹ ਇਲਾਕੇ ਸਾਡੇ ਹੈ ਤੇ ਤੁਸੀਂ ਇੱਧਰ ਨੂੰ ਝਾਕੋ ਨਾ, ਥਾਂ ਸਾਡਾ ਛੱਡ ਦਿਓ। ਇਹਨਾਂ ਨੇ ਆਖਿਆ ਕਿ ਸਦੀਆਂ ਤੋਂ ਇਲਾਕਾ ਸਾਡੇ ਕੋਲ, ਤੈਨੂੰ ਕਿੱਦਾਂ ਛੱਡ ਸਕਦੇ। ਉਹ ਜਿੱਦੀ ਬੰਦਾ ਸੀ, ਹੁਣ ਤਾਂ ਉੱਥੇ ਕਿਸੇ ਗਿਣਤੀ ਚ ਨਹੀਂ। ਜਦੋਂ ਜੇ ਜੈਨ ਜੀ ਵਾਲੇ ਆਏ ਆ, ਇਹਨਾਂ ਤੋਂ ਬਾਅਦ ਉੱਥੇ ਕਿਤੇ ਲੱਭਦਾ ਹੀ ਨਹੀਂ ਨਵੀਂ ਸਰਕਾਰ ਉਹਨਾਂ ਦੀ। ਪਰ ਉਹ ਜਾਣ ਲੱਗਾ ਇੱਕ ਕੰਮ ਕਰ ਗਿਆ, ਇੰਨਾ ਪ੍ਰਚਾਰ ਉਹਨੇ ਕਰਤਾ ਕਿ ਉਹਦੇ ਚ ਕਰੰਸੀ ਨੋਟਾਂ ਤੇ ਵੀ ਲਿਪੂ ਲੇਖ ਦਾ ਇਲਾਕਾ ਤੇ ਕੁਝ ਹੋਰ ਇਸ ਤਰ੍ਹਾਂ ਦੇ ਛਾਪ ਦਿੱਤੇ, ਨੇਪਾਲ ਦਾ ਨਕਸ਼ਾ ਬਣਾ ਕੇ, ਜਿਹੜੇ ਉਹਨਾਂ ਦੇ ਕੋਲ ਨੀਗੇ ਭਾਰਤ ਕੋਲ। ਉਹ ਸਾਰੇ ਛਪਣ ਤੋਂ ਬਾਅਦ ਭਾਰਤ ਨੇ ਉਦੋਂ ਵੀ ਪ੍ਰੋਟੈਸਟ ਕੀਤਾ ਸੀ ਕਿ ਸਾਡੇ ਇਲਾਕੇ ਤੁਸੀਂ ਨਾ ਛਾਪ। ਉਹਨੇ ਆਖਿਆ ਜੀ ਇਹ ਤੇ ਛਾਪਾਂਗੇ, ਉਹ ਛਾਪ ਕੇ ਤੁਰ ਗਿਆ। ਹੁਣ ਨਵੀਂ ਸਰਕਾਰ ਜਿਹੜੀ ਆ, ਉਹਨਾਂ ਨੇ ਪ੍ਰੋਟੈਸਟ ਕੀਤਾ ਭਾਰਤ ਕੋਲ ਕਿ ਤੁਹਾਡੇ ਯਾਤਰੀ ਜਿਹੜੇ ਤੀਰਥ ਯਾਤਰੀ ਲਿਪੂ ਲੇਖ ਤੋਂ ਲੰਘਦੇ, ਲਿਪੂ ਲੇਖ ਇਲਾਕਾ ਸਾਡਾ। ਇਹਨਾਂ ਨੇ ਆਖਿਆ ਇਲਾਕਾ ਸਾਡੇ ਕੋਲ ਹੈ, ਤੁਸੀਂ ਆਪਣਾ ਆਖਣਾ ਆਖੀ ਜਾਓ। ਸਾਡੇ ਕੋਲ ਅਰੁਣਾਚਲ ਪ੍ਰਦੇਸ਼ ਵੀ ਤੇ ਭਾਰਤ ਦਾ ਸੂਬਾ ਹੈਗਾ, ਉਹਨੂੰ ਚੀਨ ਵਾਲੇ ਕਹਿੰਦੇ ਸਾਡਾ। ਜਿਹੜਾ ਅਰੁਣਾਚਲ ਪ੍ਰਦੇਸ਼ 4 ਦਿਨ ਡਿਊਟੀ ਕਰਕੇ ਆ ਜਾਏ, ਭਾਵੇਂ BSF ਦੀ ਭਾਵੇਂ ਸਿਵਲ ਦੇ ਕਿਸੇ ਵੀਡੀਓ ਦੀ ਵੀ, ਉਹਨੂੰ ਚੀਨ ਵਾਲੇ ਵੀਜ਼ਾ ਨਹੀਂ ਦਿੰਦੇ, ਕਹਿੰਦੇ ਉਸ ਇਲਾਕੇ ਚ ਹੈ ਜਿੱਥੇ ਭਾਰਤ ਦਾ ਨਜਾਇਜ਼ ਕਬਜ਼ਾ। ਅਸੀਂ ਆਪਣਾ ਨਕਸ਼ਾ ਬਣਾਉਣੇ ਆ ਤੇ ਜਿੰਨਾ ਕਸ਼ਮੀਰੀ ਹਿੱਸਾ ਪਾਕਿਸਤਾਨ ਦੇ ਕੋਲ ਹੈ, ਉਹਨੂੰ ਸਾਰੇ ਨੂੰ ਅਸੀਂ ਆਪਣਾ ਹਿੱਸਾ ਗਿਣਦੇ। ਇਸੇ ਤਰ੍ਹਾਂ ਉਹ ਵੀ ਗਿਣਦੇ, ਤਾਂ ਨਕਸ਼ਿਆਂ ਨੁਕਸ਼ਿਆਂ ਤੇ ਲਿਖੀ ਜਾਣਾ ਹੋਰ ਗੱਲ ਹੁੰਦੀ ਆ, ਪਰ ਏਦਾਂ ਦਾ ਅੜਿੱਕਾ ਪਾਉਣਾ ਕਿ ਤੀਰਥ ਯਾਤਰੀ ਨਹੀਂ ਜਾਣ ਦੇਣੇ, ਅੱਗੇ ਕਦੇ ਨੀ ਹੋਇਆ। ਹੁਣ ਜੋ ਨਰਿੰਦਰ ਮੋਦੀ ਸਰਕਾਰ ਆਈ ਤੇ ਇਹ ਸਭ ਤੋਂ ਪਹਿਲੀ ਵਾਰੀ ਵਿਦੇਸ਼ ਦੌਰੇ ਤੇ ਗਿਆ, ਉਸ ਵਿਦੇਸ਼ ਦੌਰੇ ਤੇ ਸਭ ਤੋਂ ਪਹਿਲਾਂ ਨੇਪਾਲ ਵਿੱਚ ਹੀ ਗਿਆ ਸੀ। ਜਿਹੜੇ ਨੇਪਾਲ ਤੋਂ ਨੇ ਵਿਦੇਸ਼ ਦੌਰਿਆਂ ਦੀ ਸ਼ੁਰੂਆਤ ਕੀਤੀ ਸੀ, ਉਸੇ ਨੇਪਾਲ ਚ ਸਰਕਾਰ ਇਸ ਵੇਲੇ ਦੇ ਵਿਰੋਧ ਵਾਲੀ ਹੈ ਤੇ ਉਹਨਾਂ ਨੇ ਕਹਿ ਦਿੱਤਾ ਅਸੀਂ ਭਾਰਤ ਦੇ ਤੀਰਥ ਯਾਤਰੀਆਂ ਨੂੰ ਨਹੀਂ ਲੰਘਣ ਦੇਣਾ। ਉਦਾਂ ਇਸ ਗੱਲ ਨੂੰ ਤੁਹਾਨੂੰ ਹੋਰ ਵੀ ਦੱਸਦੇ ਹਾਂ ਕਿ ਲੋਕ ਭਾਰਤ ਨਾਲ ਸੰਬੰਧਾਂ ਦੇ ਸਵਾਲ ਦੇ ਉੱਤੇ ਇੰਨੇ ਕੁ ਸੈਂਸਿਟਿਵ ਹੈ ਕਿ ਨਿੱਕੀ ਮੋਟੀ ਗੱਲ ਤੋਂ ਵੀ ਕਈ ਵਾਰ ਉਹ ਭੜਕ ਪੈਂਦੇ ਆ। ਉਹ ਵੈਸੇ ਕਹਿਣ ਨੂੰ ਕਹਿੰਦੇ ਆ

0: ਹਿੰਦੂ ਕਿੰਗਡਮ ਹੈ, ਉੱਥੇ ਹਿੰਦੂ ਰਾਸ਼ਟਰ ਹੈ, ਇਸ ਕਰਕੇ ਸਾਡੇ ਭਾਰਤ ਨਾਲ ਚੰਗੇ ਸੰਬੰਧ ਹੈ, ਚੰਗੇ ਸੰਬੰਧ ਰਹੇ ਵੀ ਹੈ ਲਗਾਤਾਰ। ਪਰ ਜਦੋਂ ਕੋਈ ਇੱਥੇ ਹੱਦਾਂ ਦਾ ਸਵਾਲ ਆਉਂਦਾ, ਉਹਨਾਂ ਦੇ ਦੇਸ਼ ਦੀ ਸੋਵਰਨਟੀ ਦਾ ਸਵਾਲ ਆਉਂਦਾ, ਉਦੋਂ ਉਹ ਬੜੀ ਛੇਤੀ ਭੜਕ ਉੱਠਦੇ ਆ। ਇੱਕ ਵਾਰੀ ਭਾਰਤ ਦੀ ਇੱਕ ਐਕਟਰੈਸ ਕੁੜੀ ਸੀ, ਫਿਲਮ ਸਟਾਰ, ਕੋਈ 40 ਸਾਲ ਹੋ ਗਏ, ਉਹ ਨੇਪਾਲ ਵਿੱਚ ਗਈ। ਉਹਨੂੰ ਅਜੇ ਪਹਿਲਾ ਦਿਨ ਲੰਘਿਆ ਸੀ ਘੁੰਮਦਿਆਂ ਘੁੰਮਾਉਂਦਿਆਂ, ਸ਼ਾਮ ਨੂੰ ਪੱਤਰਕਾਰ ਨੇ ਪੁੱਛ ਲਿਆ, ਬੀਬਾ ਜੀ ਤੁਹਾਨੂੰ ਨੇਪਾਲ ਕਿਹੋ ਜਿਹਾ ਲੱਗਦਾ? ਕਹਿੰਦੀ ਕਿਹੋ ਜਿਹਾ ਲੱਗਦਾ ਕੀ ਆ, ਮੈਨੂੰ ਆਪਣਾ ਘਰ ਲੱਗਦਾ, ਮੈਨੂੰ ਤੇ ਵੱਖਰਾ ਦੇਸ਼ ਜਾਪਦਾ ਹੀ ਨਹੀਂ, ਮੈਂ ਤੇ ਇਹਨੂੰ ਭਾਰਤ ਦਾ ਇੱਕ ਸੂਬਾ ਹੀ ਸਮਝਦੀ ਹਾਂ, ਮੈਨੂੰ ਵੱਖਰਾ ਦੇਸ਼ ਜਾਪਦਾ ਹੀ ਨਹੀਂ। ਉਹਦੀ ਇੰਨੀ ਗੱਲ ਟੀਵੀ ਤੇ ਬਿਆਨ ਆਉਂਦੇ ਸਾਰ ਹੀ ਨੇਪਾਲ ਚ ਦੰਗੇ ਸ਼ੁਰੂ ਹੋ ਗਏ ਕਿ ਭਾਰਤ ਦੇ ਲੋਕ ਤਾਂ ਨੇਪਾਲ ਨੂੰ ਦੇਸ਼ ਨਹੀਂ ਮੰਨਦੇ, ਆਪਣਾ ਸੂਬਾ ਮੰਨਦੇ ਆ, ਇਹ ਤਾਂ ਕਬਜ਼ਾ ਕਰਨ ਨੂੰ ਫਿਰਦੇ ਆ। ਉਸ ਬੀਬੀ ਨੂੰ ਰਾਤੋ ਰਾਤ ਜਹਾਜ਼ ਤੇ ਚਾੜ ਕੇ ਮੁੰਬਈ ਭੇਜਿਆ ਗਿਆ, ਕਈ ਦਿਨ ਲਾ ਕੇ ਸਥਿਤੀ ਮਸਾਂ ਸ਼ਾਂਤ ਕੀਤੀ ਤੇ ਭਾਰਤ ਸਰਕਾਰ ਨੇ ਆਖਿਆ ਵੀ ਉਸ ਕੁੜੀ ਦਾ ਬਿਆਨ ਨਿੱਜੀ ਬਿਆਨ ਹੈ, ਭਾਰਤ ਸਰਕਾਰ ਦਾ ਬਿਆਨ ਤੇ ਨਹੀਂ, ਸਾਡੇ ਤੁਹਾਡੇ ਸੰਬੰਧ ਠੀਕ ਹੈ ਤੇ ਠੀਕ ਰਹਿਣਗੇ। ਕਿਉਂਕਿ ਨੇਪਾਲੀ ਲੋਕ ਬਹੁਤ ਸਾਰੇ ਭਾਰਤ ਵਿੱਚ ਨੌਕਰੀਆਂ ਕੱਢ ਵੀ ਆਉਂਦੇ ਆ, ਇਸ ਕਰਕੇ ਉਦੋਂ ਸਥਿਤੀ ਸੰਭਾਲਣੀ ਸੀ, ਪਰ ਹਰ ਵਾਰੀ ਸੰਭਾਲਣੀ ਔਖੀ ਹੁੰਦੀ।
1: ਗੱਲ ਡੋਨਲਡ ਟਰੰਪ ਦੀ ਕਰਦੇ ਆ ਜੀ, ਉਹ ਪਹਿਲਾਂ ਵੀ ਕਹਿ ਚੁੱਕੇ ਆ ਕਿ ਮੈਂ ਤੀਜੀ ਵਾਰੀ ਵੀ ਬਣਨਾ ਚਾਹੁੰਦਾ, ਪਰ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਅਜਿਹਾ ਕੋਈ ਸਿਸਟਮ ਹੈ ਨਹੀਂ ਕਿ ਦੋ ਵਾਰੀ ਤੋਂ ਵੱਧ ਕੋਈ ਰਾਸ਼ਟਰਪਤੀ ਪ੍ਰੈਜੀਡੈਂਟ ਬਣ ਸਕੇ, ਪਰ ਟਰੰਪ ਹੁਣ ਕਹਿੰਦੇ ਮੈਂ 7-8 ਸਾਲ ਕੁਰਸੀ ਨਹੀਂ ਛੱਡਣੀ, ਇਹ ਕੀ ਮਾਜਰਾ?
0: ਦੇਖੋ ਜਾਂ ਤਾਂ ਇਹ ਆ ਕਿ ਤੁਹਾਡਾ ਗੁਆਂਢ ਮੱਥਾ ਇੱਥੋਂ ਕੋਈ ਆਮ ਆਦਮੀ ਪਾਰਟੀ ਵਾਲਾ ਉੱਥੇ ਚਲਾ ਗਿਆ, ਉਹਨੇ ਜਾ ਕੇ ਕਹਿਤਾ ਕਿ ਸਾਡੇ ਕੇਜਰੀਵਾਲ ਸਾਹਿਬ ਨੇ ਜੇਲ੍ਹ ਵਿੱਚ ਜਾ ਕੇ ਅਸਤੀਫਾ ਦਿੱਤਾ, ਜਾਂ ਫਿਰ ਕਿ ਤ੍ਰਿਣਮੂਲ ਕਾਂਗਰਸ ਵਾਲੇ ਨੇ ਕਹਿਤਾ। ਵੈਸੇ ਉਹ ਪਿਛਲੇ ਸਾਲ ਤੋਂ ਇਹ ਕਹੀ ਜਾ ਰਿਹਾ ਕਿ ਮੈਂ ਦੋ ਵਾਰੀਆਂ ਪੂਰੀਆਂ ਕਰਨ ਤੋਂ ਬਾਅਦ ਤੀਸਰੀ ਵਾਰੀ ਵੀ ਰਾਸ਼ਟਰਪਤੀ ਬਣਨਾ। ਉਹਨੂੰ ਸਾਰੇ ਕਹਿੰਦੇ ਜੀ ਕੌਨਸਟੀਟਿਊਸ਼ਨ ਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਹੈ ਨਹੀਂ ਕਿ ਤੁਸੀਂ ਤੀਸਰੀ ਵਾਰੀ ਬਣ ਸਕੋ। ਕਹਿੰਦਾ ਮੈਂ ਕੌਨਸਟੀਟਿਊਸ਼ਨ ਬਦਲ ਦੂੰਗਾ, ਜੇ ਬਦਲਣ ਤੇ ਹੀ ਆ ਗਿਆ ਤੇ ਉੱਥੋਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਚ ਕੱਟੜਪੰਥੀਆਂ ਦਾ ਕਾਫੀ ਵੱਡਾ ਹਿੱਸਾ ਹੈਗਾ ਜਿਹੜੇ ਉਹਦੇ ਨਾਲ ਨੇ, ਵੋਟਾਂ ਨੂੰ ਮਿਲ ਵੀ ਸਕਦੀਆਂ, ਬਸ ਵੀ ਟੱਕਰ ਹੋ ਸਕਦੀ ਇਸ ਮਾਮਲੇ। ਹੁਣ ਜਿਹੜਾ ਉਹਨੇ ਕੱਲ ਕਹਿਤਾ ਕਿ ਮੈਂ 7-8 ਸਾਲ ਦੀ ਕਦੀ ਛੱਡਣੀ, ਪੱਤਰਕਾਰ ਹੱਸ ਪਏ, ਕਹਿੰਦਾ ਤੁਸੀਂ ਹੱਸੀ ਜਾਓ, ਮੈਂ ਤੁਹਾਨੂੰ ਕਰਕੇ ਵਿਖਾ ਦੂ। ਚਲੋ ਕਰਨ ਦਿਓ। ਇੱਥੇ ਪੰਜਾਬ ਦੇ ਵਿੱਚ ਇੱਕ ਸੁਖਬੀਰ ਤੋਂ ਬਾਦਲ ਨੇ ਆਖਿਆ ਸੀ ਅਸੀਂ ਤੇ 20-25 ਸਾਲ ਰਾਜ ਕਰਨਾ, ਉਹ ਤੋਂ 6 ਮਹੀਨੇ ਬਾਅਦ ਹਾਰ ਗਿਆ, ਕਾਂਗਰਸ ਆ ਗਈ ਤੇ ਪੱਤਰਕਾਰਾਂ ਨੇ ਪੁੱਛਿਆ ਉੱਥੇ ਜਲਾਲਾਬਾਦ ਗਏ ਨੂੰ ਜੀ ਤੁਸੀਂ ਤੇ ਕਹਿੰਦੇ ਸੀ ਅਸੀਂ 20-25 ਸਾਲ ਰਾਜ ਕਰਨਾ, ਕਹਿੰਦਾ ਅਸਲ ਚ 10 ਸਾਲ ਰਾਜ ਕਰਦੇ ਕਰਦੇ ਅਸੀਂ ਥੱਕ ਗਏ, ਅਸੀਂ ਇਹਨਾਂ ਨੂੰ ਆਖਿਆ ਚੱਲ 4 ਮਹੀਨੇ ਤੁਸੀਂ ਰਾਜ ਚਲਾ ਲਓ, ਅਸੀਂ ਆਰਾਮ ਕਰ ਲਈਏ, ਅਸੀਂ ਦੁਬਾਰਾ ਆਇਆ। ਹੁਣ ਦੁਬਾਰਾ ਵੀ ਨਹੀਂ ਆਇਆ, ਦੂਸਰੀ ਵਾਰ ਵੀ ਲਗਾਤਾਰ ਹਾਰ ਕੇ। ਡੋਨਲਡ ਟਰੰਪ ਵੀ ਕਦੋਂ ਨੇ ਕੀ ਬੋਲਣਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ, ਉਹ ਆਪਣੇ ਨਾਲ ਤੁਰੇ ਜਾਂਦੇ ਹੁੰਦੇ ਵੀ ਬੇਇੱਜ਼ਤੀ ਕਰ ਜਾਂਦਾ, ਕਿਸੇ ਬਾਰੇ ਕੁਛ ਵੀ ਕਹਿ ਸਕਦਾ, ਉਹਨੂੰ ਪੂਰੀ ਖੁੱਲ੍ਹਾ।
1: ਪਰ ਸਭ ਅਕਸਰ ਹੀ ਅਸੀਂ ਸੁਣਦੇ ਹਾਂ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਇਹਦੇ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਉੱਡ ਰਹੀ ਹੈ ਕਿ ਪੈਸਾ ਹਿੱਤ ਪਟੀਸ਼ਨਾਂ ਬਣ ਕੇ ਰਹਿ ਗਈਆਂ ਜੀ, ਇਹ ਕੀ ਕਹਾਣੀ?
0: ਦੇਖੋ ਜਿਹੜੀਆਂ ਲੋਕ ਹਿੱਤ ਪਟੀਸ਼ਨਾਂ ਨਾ ਇਹ ਉਦੋਂ ਹੁੰਦੀਆਂ ਜਦੋਂ ਸੱਚੀ ਮੁੱਚੀ ਲੋਕਾਂ ਦਾ ਹਿੱਤ ਹੋਵੇ। 1969 ਚ ਇੰਦਰਾ ਗਾਂਧੀ ਨੇ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨੂੰ ਨੈਸ਼ਨਲਾਈਜ਼ ਕਰਕੇ ਸਰਕਾਰੀ ਕਰਤਾ, ਜਿਹੜੇ ਉਹ ਪ੍ਰਾਈਵੇਟ ਬੈਂਕਾਂ ਵਾਲੇ ਸੀ ਉਹਨਾਂ ਨੇ ਆ ਕੇ ਅਦਾਲਤਾਂ ਵਿੱਚ ਹਾਈ ਕੋਰਟਾਂ ਸੁਪਰੀਮ ਕੋਰਟਾਂ ਚ ਕੇਸ ਕਰਤੇ, ਇੱਕ ਪਾਸੇ ਸਰਕਾਰ ਦੇ ਵਕੀਲ, ਇੱਕ ਪਾਸੇ ਬੈਂਕਾਂ ਵਾਲਿਆਂ ਦੇ ਪ੍ਰਾਈਵੇਟ ਮੈਨੇਜਮੈਂਟਾਂ ਦੇ ਵਕੀਲ। ਉਦੋਂ ਇੱਕ ਆਰ ਕੇ ਗਰਗ ਹੁੰਦੇ ਸੀਗੇ, ਬੜੇ ਸੀਨੀਅਰ ਵਕੀਲ, ਲੈਫਟਿਸਟ ਸੀਗੇ, ਉਹ ਜਾ ਕੇ ਅਦਾਲਤ ਵਿੱਚ ਪੇਸ਼ ਹੋ ਗਏ ਜੀ ਮੈਂ ਵੀ ਪੁੱਛਣਾ। ਉਹ ਕਹਿੰਦੇ ਵੀ ਦੋ ਤਰ੍ਹਾਂ, ਇੱਕ ਸਰਕਾਰ ਹੈ ਤੇ ਇੱਕ ਬੈਂਕ ਵਾਲਾ, ਤੁਸੀਂ ਕਿਸ ਤਰ੍ਹਾਂ ਪੇਸ਼ ਹੋਣੇ? ਉਹਨੇ 100-200 ਲੋਕਾਂ ਦੇ ਦਸਖਤ ਕੱਢਤੇ, ਨਾਲ ਅਕਾਊਂਟ ਨੰਬਰ ਦੇ ਦਿੱਤੇ ਕਿ ਸਾਰੇ ਲੋਕ ਹੋ ਰਹੇ ਜਿਹਨਾਂ ਦੇ ਇਹਨਾਂ ਬੈਂਕਾਂ ਵਿੱਚ ਅਕਾਊਂਟ ਹੈ, ਮੈਂ ਇਸ ਪਬਲਿਕ ਇੰਟਰਸਟ ਵਾਸਤੇ ਪੇਸ਼ ਹੋਇਆ। ਉਹ ਲੋਕ ਮੰਗ ਕਰਦੇ ਆ ਕਿ ਇਹਨਾਂ ਦੋਵਾਂ ਦੀ, ਸਰਕਾਰ ਦੀ ਤੇ ਬੈਂਕਾਂ ਦੀ ਲੜਾਈ ਨਹੀਂ, ਸਾਡੇ ਹਿੱਤਾਂ ਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਨੂੰ ਮੰਨਣਾ ਪਿਆ, ਉਹਨੇ ਆਖਿਆ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹਨੇ ਪਹਿਲੀ ਗੱਲ ਹੀ ਆਖੀ ਕਿ ਫਲਾਣੇ ਪੈਣੇ ਦੋ ਜੱਜ ਇਸ ਕੇਸ ਚੋਂ ਪਾਸੇ ਉੱਠ ਜਾਣ, ਕਿਉਂਕਿ ਜਿਹੜੀਆਂ ਬੈਂਕਾਂ ਪ੍ਰਾਈਵੇਟ ਸੀ ਤੇ ਹੁਣ ਸਰਕਾਰ ਨੇ ਆਪਣੇ

0: ਪਹੁੰਚ ਲੈਣੀਆਂ ਉਹਨਾਂ ਬੈਂਕਾਂ ਦੇ ਵਿੱਚ ਇਹਨਾਂ ਦੇ ਸ਼ੇਅਰ ਹੈ। ਆਪ ਸਿੱਧੇ ਤੌਰ ਤੇ ਨਹੀਂ, ਇਹਨਾਂ ਦੇ ਪਰਿਵਾਰ ਦੇ ਜੀਆਂ ਦੇ ਸ਼ੇਅਰ ਆ, ਕਿਉਂਕਿ ਕਲੈਸ਼ ਆਫ ਇੰਟਰਸਟ ਇਹਨਾਂ ਦੇ ਪਰਿਵਾਰ ਦੇ ਜੀਆਂ ਦੇ ਸ਼ੇਅਰ ਆ, ਇਸ ਕਰਕੇ ਇਹ ਇਸ ਸੁਣਵਾਈ ਚ ਨਹੀਂ ਬਹਿਣੇ ਚਾਹੀਦੇ। ਉਹ ਸੱਚੀ ਮੁੱਚੀ ਉਹਨਾਂ ਦੋ ਜੱਜਾਂ ਨੂੰ ਉੱਥੋਂ ਅਦਾਲਤ ਦੀ ਸੁਣਵਾਈ ਤੋਂ ਉੱਠਣਾ ਪੈ ਗਿਆ ਸੀ। ਉਹਦੇ ਬਾਅਦ ਬਹੁਤ ਸਾਰੀਆਂ ਪਬਲਿਕ ਇੰਟਰਸਟ ਲਿਟੀਗੇਸ਼ਨਾਂ ਹੋਈਆਂ, ਸੁਪਰੀਮ ਕੋਰਟ ਸੁਣਦੀ ਵੀ ਆਪਾਂ ਹਾਈ ਕੋਰਟਾਂ ਵੀ, ਪਰ ਕਈ ਵਾਰੀ ਰੱਦ ਵੀ ਕਰ ਦਿੰਦੇ। ਅੱਜ ਕੱਲ ਜ਼ਿਆਦੀਆਂ ਰੱਦ ਹੋ ਰਹੀਆਂ, ਉਹ ਕਹਿੰਦੇ ਕਿ ਅੱਜ ਕੱਲ ਇਹ ਪਬਲਿਕ ਇੰਟਰਸਟ ਲਿਟੀਗੇਸ਼ਨਾਂ ਨਹੀਂ, ਇਹ ਤੁਸੀਂ ਸ਼ੁਰੂ ਕਰਨੀਆਂ ਨੇ ਪੈਸਾ ਇੰਟਰਸਟ ਲਿਟੀਗੇਸ਼ਨਾਂ। ਕੱਲ ਇੱਕ ਕੇਸ ਉੱਥੇ ਆ ਗਿਆ, ਕੇਰਲਾ ਦੇ ਸਾਬਰੀਮਾਲਾ ਮੰਦਿਰ ਦੇ ਮਾਮਲੇ ਚ ਸੁਣਵਾਈ ਚੱਲਦੀ ਪਈ, ਬੜੇ ਲੋਕਾਂ ਨੇ ਪਟੀਸ਼ਨਾਂ ਕੀਤੀਆਂ, ਜਿਹੜਾ ਮਰਜ਼ੀ ਪਬਲਿਕ ਇੰਟਰਸਟ ਲਿਟੀਗੇਸ਼ਨ ਕਰ ਦਿੰਦਾ। ਕੱਲ ਸੁਪਰੀਮ ਕੋਰਟ ਦੇ ਵਿੱਚ ਵਕੀਲਾਂ ਦੀ ਇੱਕ ਜਥੇਬੰਦੀ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਪੇਸ਼ ਕਰਤੀ। ਜੱਜ ਸਾਹਿਬ ਨੇ ਆਖਿਆ ਤੁਸੀਂ ਕਦੇ ਉੱਥੇ ਗਏ ਹੋ? ਨਹੀਂ। ਤੁਹਾਡੇ ਕੋਲ ਜਾਣ ਦਾ ਪ੍ਰੋਗਰਾਮ ਹੈ? ਨਹੀਂ। ਤੁਸੀਂ ਇੱਥੇ ਬੈਠੇ ਹੋ, ਤੁਹਾਡਾ ਉੱਥੇ ਕੀ ਪਬਲਿਕ ਇੰਟਰਸਟ ਹੈ? ਤੁਸੀਂ ਕਿਹਦੇ ਵੱਲੋਂ ਪੇਸ਼ ਹੋ ਰਹੇ ਹੋ? ਜਿਹੜੀ ਸੰਸਥਾ ਤੁਸੀਂ ਬਣਾਈ ਹੈ ਉਹ ਵਕੀਲਾਂ ਦੀ ਸੰਸਥਾ, ਕੋਈ ਧਾਰਮਿਕ ਸੰਸਥਾ ਨਹੀਂ, ਕਿਸੇ ਧਾਰਮਿਕ ਭਾਈਚਾਰੇ ਦੀ ਸੰਸਥਾ ਨਹੀਂ। ਇਹ ਫਿਰ ਪਬਲਿਕ ਇੰਟਰਸਟ ਤਾਂ ਨਹੀਂ ਕਹੇ, ਤੁਹਾਡਾ ਪੈਸਾ ਇੰਟਰਸਟ ਹੈ ਕਿ ਇਹਦੇ ਬਹਾਨੇ ਪਬਲਿਸਿਟੀ ਕਰੋ ਕਿ ਫਲਾਨੇ ਫਲਾਨੇ ਵਕੀਲ ਬੜੇ ਤੇਜ਼ ਆ, ਸੁਪਰੀਮ ਕੋਰਟ ਜਾ ਕੇ ਪਬਲਿਕ ਇੰਟਰਸਟ ਲਿਟੀਗੇਸ਼ਨ ਪੇਸ਼ ਕਰ ਸਕਦੇ? ਉਹਨਾਂ ਫਾਈਲ ਚੈੱਕ ਕਰਵਾਈ, ਕਹਿੰਦੇ ਇਹੋ ਜਿਹੇ ਕੇਸ ਨਹੀਂ ਸੁਣਨੇ ਕਿ ਤੁਸੀਂ ਪਬਲਿਕ ਇੰਟਰਸਟ ਨੂੰ ਅੱਜ ਕੱਲ ਪੈਸਾ ਇੰਟਰਸਟ ਬਣਾ ਦਿੱਤਾ। ਉਹ ਗੱਲ ਇਹ ਨਹੀਂ ਕਿ ਪਟੀਸ਼ਨ ਰੱਦ ਹੋਈ, ਅੱਗੇ ਵੀ ਇੱਦਾਂ ਦੀਆਂ ਕਈ ਵਾਰ ਰੱਦ ਹੋਈਆਂ, ਵੱਡੀ ਗੱਲ ਇਹ ਕਿ ਜਿਹੜੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਪਬਲਿਕ ਇੰਟਰਸਟ ਨੂੰ ਤੁਸੀਂ ਪੈਸਾ ਇੰਟਰਸਟ ਬਣਾ ਦਿੱਤਾ, ਉਹ ਵੱਡੀ ਗੱਲ ਸੀ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਦੇਣ ਲਈ, ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜੋ ਸੋਮਵਾਰ ਤੋਂ ਸ਼ੁੱਕਰਵਾਰ ਸਾਨੂੰ ਇਹ ਵਡਮੁੱਲੀ ਜਾਣਕਾਰੀ ਦਿੰਦੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਇੰਨਾ ਹੀ, ਕੁਛ ਗੀਤ ਸੰਗੀਤ ਆਪ ਜੀ ਦੀ ਨਜ਼ਰ ਹੋਵੇਗਾ। ਭੁੱਲਾ ਚੁੱਕਾ ਲਿਖੇਵਾ ਜੀ, ਸਤਿ ਸ਼੍ਰੀ ਅਕਾਲ।

0: ਖਸਰਾ ਛੂਤ ਦੀ ਵੱਡੀ ਬਿਮਾਰੀ ਹੈ ਪਰ ਟੀਕਾਕਰਨ ਨਾਲ ਰੋਕਥਾਮ ਹੋ ਸਕਦੀ ਹੈ। ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਸਮੇਂ ਸਿਰ ਟੀਕਾਕਰਨ ਕਰਵਾ ਕੇ ਸੁਰੱਖਿਅਤ ਬਣਾਓ। ਖਸਰਾ ਨਾ ਹੋਣ ਦਿਓ, ਟੀਕੇ ਲਗਵਾਓ। alberta.ca/measles ਤੇ ਜਾ ਕੇ ਪਤਾ ਕਰੋ ਕਿ ਤੁਸੀਂ ਸੁਰੱਖਿਅਤ ਹੋ ਜਾਂ ਨਹੀਂ। ਜੇਕਰ ਨਹੀਂ ਤੇ ਫਿਰ ਕੀ ਕਰਨਾ ਹੈ? ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ।
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.com।

ਤੇ ਧੁੱਪ ਕਦੇ ਬਦਲਵਾਈ ਅਜਿਹਾ ਮਾਹੌਲ ਰਹੇਗਾ ਤੇ ਬਾਰਿਸ਼ ਦੀ ਹੁਣ ਕੋਈ ਉਮੀਦ ਨਹੀਂ ਹੈ ਜਿਸ ਦਿਨ ਨਗਰ ਕੀਰਤਨ ਨੇ 9 ਮਈ ਦਿਨ ਸਨਿਚਰਵਾਰ ਕੈਲਗਰੀ ਸ਼ਹਿਰ ਵਿੱਚ ਉਸ ਤੋਂ ਬਾਅਦ ਐਤਵਾਰ ਨੂੰ ਫਿਰ 20-22 ਡਿਗਰੀ ਸੈਲਸੀਅਸ ਟੈਂਪਰੇਚਰ ਵਾਪਸ ਪਰਤੇਗਾ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਅਸੀਂ ਚਰਚਾ ਕਰਨੀ ਹੈ ਉਹਨਾਂ ਵਿੱਚ ਮਿਡਲ ਈਸਟ ਜੰਗਬੰਦੀ ਦੀ ਤਾਜ਼ਾ ਸਥਿਤੀ ਕੀ ਹੈ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਆਟੋ ਮੈਨੂਫੈਕਚਰਰ ਹੋਂਡਾ ਵੱਲੋਂ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਇਲੈਕਟ੍ਰਿਕ ਗੱਡੀਆਂ ਦਾ ਪਲਾਂਟ ਲਾਉਣ ਦੀ ਗੱਲ ਕੀਤੀ ਗਈ ਸੀ ਤਾਜ਼ਾ ਖਬਰਾਂ ਦੇ ਮੁਤਾਬਕ ਉਹ ਪਲਾਂਟ ਕੈਂਸਲ ਕਰ ਦਿੱਤਾ ਗਿਆ ਹੈ ਹੋਰ ਖਬਰਾਂ ਆਪ ਜੀ ਲਈ ਪੇਸ਼ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਜਿਨ੍ਹਾਂ ਦੇ ਤਹਿਤ ਕਿ ਅਲਬਰਟਾ ਵਿੱਚ ਵੱਖਵਾਦੀ ਮੁਹਿੰਮ ਨੂੰ ਕੁਛ ਵਿਦੇਸ਼ੀ ਤਾਕਤਾਂ ਸ਼ਹਿ ਦੇ ਰਹੀਆਂ ਨੇ ਇਹ ਕੁਛ ਖੋਜਕਰਤਾਵਾਂ ਦਾ ਕਹਿਣਾ ਹੈ ਕੁਛ ਵਿਸ਼ਵ ਦੀਆਂ ਖਬਰਾਂ ਹੈਗੀਆਂ ਨੇ ਜਿਨ੍ਹਾਂ 'ਤੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਇਸ ਪ੍ਰੋਗਰਾਮ ਦੇ ਸਪੌਂਸਰਾਂ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਵਧੀਆ ਰੇਟ ਲੈਣੇ ਨੇ ਤੇ 587-832-1268 ਤੇ ਸੰਪਰਕ ਕਰ ਲਓ 5878321208 ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣਗੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਤੇ ਇਹਨਾਂ ਕੋਲੋਂ ਅਗਰ ਤੁਸੀਂ ਵਧੀਆ ਡੀਲ ਲੈਣੀ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ ਹੈ 403-903-6757 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੌਂਸਰ ਹਨ ਸੁਪਰਵੀਜ਼ਾ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਬਹੁਤ ਵਧੀਆ ਸੇਵਾਵਾਂ ਦਿੰਦੇ ਨੇ ਭਰੋਸੇਯੋਗ ਸੇਵਾਵਾਂ ਲਈ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਹੋਰਾਂ ਦਾ ਫੋਨ ਨੰਬਰ ਹੈ 403-404-3500 403-404-3500 ਪੰਜਾਬ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਵਾਈ ਵਾਈ ਸੀ ਹੋਮ ਕੇਅਰ ਤੋਂ ਤੁਸੀਂ ਅਗਰ ਸੇਵਾਵਾਂ ਲੈਣੀਆਂ ਨੇ ਤੇ ਤੁਸੀਂ ਸੰਪਰਕ ਕਰ ਲਓ ਵੀਰਪਾਲ ਕੌਰ ਹੋਰਾਂ ਨਾਲ 825-760-0983 8257-600983 ਵਾਈ ਵਾਈ ਸੀ ਹੋਮ ਕੇਅਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਸਰਕਾਰ ਨੂੰ ਬਿੱਲ ਭੇਜਿਆ ਜਾਵੇਗਾ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਇੱਕੋ ਇੱਕ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲ੍ਹਦਾ ਅਤੇ ਨਾਲ ਉਹਨਾਂ ਵੱਲੋਂ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਤੁਸੀਂ ਔਡਰ ਕਰੋ ਜਾ ਕੇ ਲੈ ਆਓ ਜਾਂ ਬੈਠ ਕੇ ਖਾਓ ਬਹੁਤ ਵਧੀਆ ਸਿਟਿੰਗ ਹੈ ਫੈਮਿਲੀ ਦੇ ਨਾਲ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਦਾ ਫੋਨ ਨੰਬਰ ਹੈ 403-461-6161 403-461-6161 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਵਿੱਚ ਦੋ ਫੋਟੋਆਂ ਪਾਸਪੋਰਟ ਫੋਟੋਆਂ ਬਣਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਫੋਨ ਨੰਬਰ 403-947-0060 403-947-0060 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਰੇਡੀਓ ਸੁਰ ਸੰਗਮ ਤੇ ਹੁਣ ਆਓ ਜੀ ਵਿਸਥਾਰ ਸਹਿਤ ਖਬਰਾਂ ਤੇ ਚਰਚਾ ਕਰਦੇ ਹਾਂ ਥੋੜ੍ਹੀ ਜਿਹੀ ਵਿਸ਼ਵ ਦੀ ਮਾਰਕੀਟ ਦੀ ਗੱਲ ਕਰ ਲਈਏ ਕੱਚੇ ਤੇਲ ਦੀ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹ ਖਬਰਾਂ ਆਉਣ ਤੋਂ ਬਾਅਦ ਕਿ ਮਿਡਲ ਈਸਟ ਦੇ ਵਿੱਚ ਜੋ ਇੱਕ ਵਾਰ ਫੇਰ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਸੀ ਉਸ ਵਿੱਚ ਥੋੜ੍ਹੀ ਕਮੀ ਦੇਖੀ ਗਈ ਹੈ ਇਰਾਨ ਤੇ ਅਮਰੀਕਾ ਦੇ ਦਰਮਿਆਨ ਕਿਸੇ ਨਾ ਕਿਸੇ ਸਮਝੌਤੇ ਤੇ ਪਹੁੰਚਣ ਦੀ ਸੰਭਾਵਨਾਵਾਂ ਹੋਰ ਜ਼ਿਆਦਾ ਮਜ਼ਬੂਤ ਹੋ ਗਈਆਂ ਨੇ ਅਤੇ ਇਸ 'ਤੇ ਚੱਲਦਿਆਂ ਡਬਲਿਊ ਟੀ ਆਈ ਕਰੂਡ ਆਇਲ ਹੈ ਜੋ ਵੈਸਟ ਟੈਕਸਸ ਇੰਟਰਮੀਡੀਏਟ ਹੈ $95 ਦੇ ਲਾਗੇ ਛਾਗੇ ਟਰੇਡ ਹੋ ਰਿਹਾ ਅਤੇ ਬ੍ਰੈਂਟ ਕਰੂਡ $101 ਦੇ ਲਾਗੇ ਛਾਗੇ ਟਰੇਡ ਹੋ ਰਿਹਾ ਜੀ ਜੋ ਕਰੰਸੀ ਦੀ ਕੀਮਤ ਹੈ ਯੂ ਐਸ ਦੇ ਮੁਕਾਬਲੇ ਕਨੇਡੀਅਨ ਜਿਹੜਾ ਹੈ ਥੋੜ੍ਹਾ ਜਿਹਾ ਠੀਕ ਠਾਕ ਚੱਲ ਰਿਹਾ ਇਸ ਵੇਲੇ ਇੱਕ ਅਮਰੀਕਨ ਦੇ $1 ਅਤੇ $0.36 ਕਨੇਡੀਅਨ ਜਿਹੜੇ ਨੇ ਜੀ ਉਹ ਮਿਲ ਜਾਣਗੇ ਤੁਹਾਨੂੰ ਇੱਕ ਅਮਰੀਕਨ ਡਾਲਰ ਦੇ $1 ਅਤੇ $0.36 ਕੈਨੇਡਾ ਦੇ ਜੇ ਇੰਡੀਅਨ ਕਰੰਸੀ ਨਾਲ ਦੇਖਿਆ ਜਾਵੇ

ਅਲ ਇਕਬਾਰ 70 ਰੁਪਏ ਕ੍ਰੋਸ ਕਰਨ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਰੁਪਈਆ ਥੋੜ੍ਹਾ ਜਿਹਾ ਬੈਟਰ ਹੋਇਆ ਅਤੇ ਇਸ ਵੇਲੇ 69 ਰੁਪੀਜ਼ ਐਂਡ 36 ਪੈਸੇ 69 ਰੁਪਏ ਅਤੇ 36 ਪੈਸੇ ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ। ਇਸ ਤੋਂ ਇਲਾਵਾ ਜੋ ਖਬਰਾਂ ਆ ਰਹੀਆਂ ਨੇ ਜੀ ਮਿਡਲ ਈਸਟ ਤੋਂ, US ਮਿਲਟਰੀ ਨੇ ਇਹ ਖਬਰ ਦਿੱਤੀ ਹੈ, US ਸੈਂਟਰਲ ਕਮਾਂਡ ਨੇ, ਕਿ ਇੱਕ ਇਰਾਨ ਦੇ ਝੰਡੇ ਵਾਲਾ ਤੇਲ ਟੈਂਕਰ ਓਮਾਨ ਦੀ ਖਾੜੀ ਦੇ ਵਿੱਚ ਇਹਨਾਂ ਨੇ ਉਸ 'ਤੇ ਗੋਲੀਬਾਰੀ ਕੀਤੀ ਹੈ ਅਤੇ ਉਸਨੂੰ ਡਿਸੇਬਲ ਕਰ ਦਿੱਤਾ। ਸੋਸ਼ਲ ਮੀਡੀਆ ਪੋਸਟ ਦੇ ਉੱਪਰ ਇੱਕ US ਮਿਲਟਰੀ ਦਾ ਕਹਿਣਾ ਹੈ, ਟੈਂਕਰ ਜਿਸ ਨੂੰ MT ਹੈਸਨਾ ਕਿਹਾ ਜਾਂਦਾ ਸੀ, ਉਹ ਇੱਕ ਇਰਾਨੀਅਨ ਪੋਰਟ ਵੱਲ ਨੂੰ ਜਾ ਰਿਹਾ ਸੀ ਜੋ ਕਿ USA ਦੁਆਰਾ ਕੀਤੇ ਹੋਏ ਬਲੋਕੇਡ ਦੀ ਉਲੰਘਣਾ ਸੀ। ਕਈ ਵਾਰਨਿੰਗ ਦਿੱਤੇ ਜਾਣ ਤੋਂ ਬਾਅਦ USA ਵੱਲੋਂ ਤੋਪ ਦੇ ਨਾਲ ਇਸ ਵੈਸਲ 'ਤੇ ਹਮਲਾ ਕੀਤਾ ਗਿਆ ਅਤੇ ਇਸ ਨੂੰ ਡਿਸੇਬਲ ਕਰ ਦਿੱਤਾ ਗਿਆ ਅਤੇ ਇਸ ਵੇਲੇ ਇਹ ਸ਼ਿਪ ਜਿਹੜਾ ਹੈ ਇਰਾਨ ਵੱਲ ਨੂੰ ਨਹੀਂ ਜਾ ਰਿਹਾ। USA ਦਾ ਬਲੋਕਡ ਜਿਹੜਾ ਹੈ ਜਹਾਜ਼ਾਂ ਨੂੰ ਰੋਕਣ ਵਾਲਾ, ਉਹ ਇਰਾਨੀਅਨ ਪੋਰਟਸ 'ਤੇ ਜੋ ਉੱਥੋਂ ਕੁਛ ਨਿਕਲਦਾ ਹੈ ਜਾਂ ਉੱਥੇ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਰੋਕਦਾ ਅਤੇ ਉਹ ਜਾਰੀ ਰਹੇਗਾ। ਇਸ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਗਲੋਬਲ ਸਟਾਕ ਮਾਰਕੀਟ ਬਿਹਤਰ ਹੋਈਆਂ, ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ ਅਤੇ ਮਿਡਲ ਈਸਟ ਦੇ ਵਿੱਚ ਜੋ ਸਥਿਤੀ ਹੈ ਉਸ ਦੇ ਵਿੱਚ ਥੋੜ੍ਹਾ ਜਿਹਾ ਨਜ਼ਰ ਆਇਆ ਸੀ ਕਿ ਕੁਛ ਨਾ ਕੁਛ ਗੱਲਬਾਤ ਚੱਲ ਰਹੀ ਹੈ ਅਤੇ ਜਿਸ ਦੇ ਨਾਲ USA ਅਤੇ ਇਰਾਨ ਦੇ ਦਰਮਿਆਨ ਜਿਹੜੀ ਗੱਲਬਾਤ ਹੈ, ਪ੍ਰੈਜੀਡੈਂਟ ਟਰੰਪ ਅਤੇ ਇਸਲਾਮਿਕ ਰਿਪਬਲਿਕ ਆਫ ਇਰਾਨ ਦੀ ਲੀਡਰਸ਼ਿਪ ਜਿਹੜੇ ਹੈ ਉਹਨਾਂ ਦਾ ਪ੍ਰੈਸ਼ਰ ਨੂੰ ਦੋਵੇਂ ਮੰਨ ਰਹੇ ਨੇ ਅਤੇ ਇਹ ਵੀ ਮੰਨ ਰਹੇ ਨੇ ਕਿ ਉਹ ਲੜਾਈ ਵੱਲ ਨੂੰ ਜਾਣ ਤੋਂ ਦੋਵੇਂ ਧਿਰਾਂ ਕਿੰਨਾ ਗੁਰੇਜ਼ ਕਰ ਰਹੀਆਂ ਨੇ। ਇਰਾਨ ਦੇ ਆਪਣੇ ਚੈਲੇਂਜ ਹੈਗੇ ਨੇ, ਅਮਰੀਕਾ ਦੇ ਆਪਣੇ ਚੈਲੇਂਜ ਨੇ, ਦੁਨੀਆ ਭਰ ਦੇ ਵਿੱਚ ਸਪਲਾਈ ਚੇਨ ਨੂੰ ਲੈ ਕੇ ਬਹੁਤ ਜ਼ਿਆਦਾ ਅਸਥਿਰਤਾ ਵਾਲਾ ਮਾਹੌਲ ਬਣਿਆ ਹੋਇਆ। ਇੱਕ ਰਿਪੋਰਟ ਜਿਹੜੀ ਹੈ ਉਹ ਦਰਸਾਉਂਦੀ ਹੈ ਕਿ ਦੁਨੀਆ ਭਰ ਦਾ ਜਿਹੜਾ ਫਰਟੀਲਾਈਜ਼ਰ ਹੈ, ਜੋ ਫਸਲਾਂ ਨੂੰ ਪੈਣ ਵਾਲਾ ਜੋ ਨਿਊਟ੍ਰੀਸ਼ਨ ਹੈ ਅਤੇ ਖਾਸ ਤੌਰ 'ਤੇ ਜਿਹੜੇ ਜਿਸ ਦੇ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਅਮੋਨੀਅਮ ਜਿਹੜਾ ਹੈ ਜੀ, ਇਹ ਸਾਰੇ ਦਾ ਸਾਰਾ, ਇਸ ਦਾ ਤੀਜਾ ਹਿੱਸਾ ਦੁਨੀਆ ਦਾ ਉਹ ਇਸ ਰਸਤੇ, ਸਮੁੰਦਰੀ ਰਸਤੇ ਤੋਂ ਗੁਜ਼ਰਦਾ ਹੈ। ਇਸ ਦੇ ਨਾਲ ਜੋ ਖੇਤੀਬਾੜੀ ਵੱਡੇ ਮੁਲਕ ਨੇ ਜਿਨ੍ਹਾਂ ਵਿੱਚ ਭਾਰਤ ਵੀ ਆਉਂਦਾ ਹੈ, ਚਾਈਨਾ ਵੀ ਆਉਂਦਾ ਹੈ, ਉੱਥੇ ਹਾਲਾਤ ਕਿਸਾਨਾਂ ਵਾਸਤੇ ਅਤੇ ਸਰਕਾਰਾਂ ਵਾਸਤੇ ਬਹੁਤ ਔਖੇ ਬਣੇ ਹੋਏ ਨੇ ਅਤੇ ਜੋ ਅਗਲੇ ਸੀਜ਼ਨ ਬਿਜਾਈ ਦੇ ਸ਼ੁਰੂ ਹੋਣੇ ਨੇ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋਵੇਗਾ ਕਿ ਕਿਸੇ ਨਾ ਕਿਸੇ ਤਰੀਕੇ ਉਹ ਜਿਹੜਾ ਆਪਣੇ ਫਸਲਾਂ ਲਈ ਫਰਟੀਲਾਈਜ਼ਰ ਜਿਹੜਾ ਹੈ ਪੂਰੀ ਤਰ੍ਹਾਂ ਇਕੱਤਰ ਕਰ ਸਕਣ। ਸੋ ਇਹ ਸਥਿਤੀ ਹੈ। ਪਿਛਲੇ ਤਕਰੀਬਨ 1.25 ਮਹੀਨੇ ਦੇ ਵਿੱਚ ਜਿਹੜੇ ਹਾਲਾਤ ਪੈਦਾ ਹੋਏ, ਜਾਂ ਇਸ ਤੋਂ ਵੀ ਜ਼ਿਆਦਾ ਕਹਿ ਲਓ ਕਿ ਮਾਰਚ ਅਪ੍ਰੈਲ ਪੂਰਾ ਲੰਘ ਗਿਆ ਅਤੇ 2.25 ਮਹੀਨਿਆਂ ਦੇ ਵਿੱਚ, ਮਾਫ ਕਰਨਾ, ਇਹਨਾਂ ਨਾਲ ਦੁਨੀਆ ਦੇ ਵਿੱਚ ਜੋ ਉਥਲ ਪੁਥਲ ਹੋਈ ਹੈ ਇਸ ਦਾ ਅਸਰ ਦੂਰ ਦੂਰ ਤੱਕ ਦੇਖਣ ਨੂੰ ਮਿਲਿਆ। ਇਸ ਵੇਲੇ ਜਿਹੜੀ ਸਥਿਤੀ ਹੈ ਇਸ ਦੇ ਮੁਤਾਬਕ ਜੋ ਆਸ ਬੱਝੀ ਹੈ ਕਿ ਪਹਿਲਾਂ ਤਾਂ ਇਹ ਖਬਰ ਆਈ ਸੀ ਕਿ ਇੱਕ ਪ੍ਰਪੋਜ਼ਲ ਜਿਹੜਾ ਹੈ ਉਹ ਭੇਜਿਆ ਹੋਇਆ ਅਮਰੀਕਾ ਨੇ ਅਤੇ ਇਰਾਨ ਵਾਲੇ ਉਸ 'ਤੇ ਗੌਰ ਕਰ ਰਹੇ ਨੇ ਅਤੇ ਉਸ ਇਰਾਨ ਦੇ ਵੱਲੋਂ ਕੀਤੇ ਜਾ ਰਹੇ ਗੌਰ ਦੇ ਉੱਪਰ ਇਹ ਇਹ ਸਮਝ ਆ ਰਿਹਾ ਸੀ ਕਿ ਉਹਨਾਂ ਵੱਲੋਂ ਤਕਰੀਬਨ ਉਸ ਜੋ ਪ੍ਰਸਤਾਵ ਹੈ ਜੋ ਅਮਰੀਕਾ ਨੇ ਰੱਖਿਆ ਉਸ ਨੂੰ ਮੰਨ ਲਏ ਜਾਣ ਦੀ ਹੀ ਸੰਭਾਵਨਾ ਹੈ। ਸੋ ਇਹਦੇ ਨਾਲ ਜੋ ਟਰੰਪ ਨੇ ਇਹ ਜਿਹੜੀ ਗੱਲ ਕੀਤੀ ਹੈ ਕਿ ਪਾਕਿਸਤਾਨ ਦੇ ਥਰੂ ਜੋ ਪਹਿਲਾਂ ਸੀਜ਼ ਫਾਇਰ ਹੋਈ ਸੀ ਉਹ ਪ੍ਰੋਜੈਕਟ ਫਰੀਡਮ ਜੋ ਹੁਣ ਉਹਨਾਂ ਨੇ ਕੀਤਾ ਗਿਆ ਸੀ ਉਹ ਵੀ ਉਹਨਾਂ ਨੇ ਰੋਕ ਦਿੱਤਾ ਹੈ ਡੋਨਲਡ ਟਰੰਪ। ਪ੍ਰੋਜੈਕਟ ਫਰੀਡਮ ਇਹ ਸੀ ਕਿ ਅਮਰੀਕਾ ਵਾਲੇ ਧੱਕੇ ਨਾਲ ਆਪਣੀਆਂ ਫੋਰਸਿਸ ਦੇ ਜ਼ੋਰ ਨਾਲ ਸਟ੍ਰੇਟ ਆਫ ਹੋਰਮੁਜ਼ ਦੇ ਵਿੱਚੋਂ ਸਮੁੰਦਰੀ ਬੇੜਿਆਂ ਨੂੰ ਪਾਰ ਕਰਨਗੇ ਜਾਂ ਕਰਵਾਉਣਗੇ। ਸੋ
ਕੱਲ ਉਹਨਾਂ ਨੇ ਕਿਹਾ

ਠੀਕ ਹੈ ਇਸ ਲਈ ਅਸੀਂ ਜਿਹੜਾ ਜਿਹੜਾ ਪ੍ਰੋਗਰਾਮ ਹੈ ਆਪਰੇਸ਼ਨ ਫਰੀਡਮ ਉਹ ਸ਼ੁਰੂ ਕਰ ਰਹੇ ਹਾਂ ਪ੍ਰੋਜੈਕਟ ਫਰੀਡਮ ਲੇਕਿਨ ਫਿਰ ਹੁਣ ਉਹਨੂੰ ਕਿਹਾ ਕਿ ਅਸੀਂ ਇਸ ਨੂੰ ਕੁਛ ਟਾਈਮ ਲਈ ਰੋਕ ਰਹੇ ਹਾਂ ਤੇ ਇੱਕ ਦਿਨ ਹੀ ਪਹਿਲਾਂ ਸ਼ੁਰੂ ਕਰਕੇ ਤੇ ਇਸ ਨੂੰ ਆਪਸੀ ਸਹਿਮਤੀ ਨਾਲ ਰੋਕਿਆ ਗਿਆ ਕਿਉਂਕਿ ਉਹਨਾਂ ਦੇ ਦੱਸਣ ਮੁਤਾਬਕ ਇਰਾਨ ਦੇ ਨਾਲ ਕਿਸੇ ਸਮਝੌਤੇ ਤੇ ਕਾਫੀ ਜ਼ਿਆਦਾ ਸਹਿਮਤੀ ਬਣੀ ਹੈ ਇਰਾਨ ਦੇ ਸਰਕਾਰੀ ਮੀਡੀਆ ਨੇ ਇਸ ਨੂੰ ਆਪਣੀ ਜਿੱਤ ਦੱਸਿਆ ਖੈਰ ਜਿੱਤ ਦੱਸਣ ਦੀਆਂ ਗੱਲਾਂ ਦੋਵਾਂ ਪਾਸਿਆਂ ਵੱਲੋਂ ਜਾਰੀ ਰਹਿਣਗੀਆਂ ਕਿ ਅਸੀਂ ਆਹ ਕੀਤਾ ਅਸੀਂ ਇਹ ਝੂਠ ਦੱਸਿਆ ਜਾ ਰਿਹਾ ਇੱਕ ਦੂਸਰੇ ਦੀ ਕਿਸੇ ਗੱਲ ਤੇ ਆਮ ਪਬਲਿਕ ਦੇ ਸਾਹਮਣੇ ਸਹਿਮਤੀ ਨਹੀਂ ਜਿਤਾਈ ਜਾ ਰਹੀ ਇਹ ਨਹੀਂ ਮੰਨਿਆ ਜਾ ਰਿਹਾ ਕਿ ਅਸੀਂ ਜੋ ਜੋ ਸਾਡੇ ਸਾਡੇ ਬਾਬਤ ਆ ਗੱਲ ਕਹੀ ਜਾ ਰਹੀ ਹੈ ਉਹ ਸੱਚੀ ਹੈ ਉਸ ਨੂੰ ਝੂਠ ਹੀ ਦੱਸਿਆ ਜਾ ਰਿਹਾ ਦੋਵਾਂ ਪਾਸਿਆਂ ਵੱਲੋਂ ਲੇਕਿਨ ਇਹ ਕੰਮ ਚੱਲਦਾ ਰਹੇਗਾ ਪਰ ਅੰਦਰ ਖਾਤੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਕਿਸੇ ਨਾ ਕਿਸੇ ਪਾਸੇ ਵੱਲ ਗੱਲ ਜਿਹੜੀ ਹੈ ਉਹ ਜਾ ਰਹੀ ਹੈ ਹੁਣ ਅਮੈਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਇਹ ਐਲਾਨ ਉਸ ਵੇਲੇ ਆਇਆ ਜਦੋਂ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਇਰਾਨ ਦੇ ਖਿਲਾਫ ਜਿਹੜਾ ਅਮਰੀਕਾ ਅਤੇ ਇਜ਼ਰਾਈਲ ਦਾ ਇਹ ਮਿਸ਼ਨ ਸੀ ਆਪਰੇਸ਼ਨ ਐਪਿਕ ਫਿਊਰੀ ਇਹ ਆਪਣੇ ਮਕਸਦ ਨੂੰ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਅਤੇ ਉਸਨੂੰ ਹਾਸਲ ਕਰਕੇ ਖਤਮ ਹੋ ਗਿਆ ਸੋ ਸੋਸ਼ਲ ਮੀਡੀਆ ਨੇ ਟਰੰਪ ਪੋਸਟ ਵਿੱਚ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਇਹ ਪਾਕਿਸਤਾਨ ਦੀ ਬੇਨਤੀ 'ਤੇ ਹੁਣ ਜਿਹੜਾ ਲੇਟੈਸਟ ਫੈਸਲਾ ਲਿਆ ਕਿ ਜੋ ਪ੍ਰੋਜੈਕਟ ਫਰੀਡਮ ਹੈ ਉਹਨੂੰ ਰੋਕਿਆ ਜਾਵੇ ਜਿਸ ਨਾਲ ਜਿਨ ਪਾਕਿਸਤਾਨ ਵੱਲੋਂ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਚੋਲਗਰੀ ਦੀ ਜਿਹੜੀ ਭੂਮਿਕਾ ਨਿਭਾਈ ਗਈ ਹੈ ਪਰ ਨਾਕੇਬੰਦੀ ਉਹ ਇਰਾਨ ਦੀ ਜਿਹੜੀ ਹੈ ਜੀ ਬਲੋਕੇਡ ਹੈ ਉਹ ਜਾਰੀ ਰੱਖਣਗੇ ਸੋ ਇਸ ਟਰੰਪ ਦਾ ਇਸ ਐਲਾਨ ਦਾ ਜਿਹੜਾ ਮਤਲਬ ਜਿਹੜਾ ਇਹ ਹੈਰਾਨੀਜਨਕ ਵੀ ਹੈ ਵਿਦੇਸ਼ ਮੰਤਰੀ ਰੂਬੀਓ ਔਰ ਡਿਫੈਂਸ ਸੈਕਟਰੀ ਪੀਟ ਹੈਗਸੈਥ ਅਤੇ ਹੋਰ ਕੁਛ ਲੋਕਾਂ ਦੇ ਬਿਆਨਾਂ ਤੋਂ ਉਲਟਾ ਜਿਨ੍ਹਾਂ 'ਚ ਉਹਨਾਂ ਨੂੰ ਕਿਹਾ ਸੀ ਕਿ ਇਹ ਜਿਹੜਾ ਅਸੀਂ ਆਪਰੇਸ਼ਨ ਜਾਂ ਪ੍ਰੋਜੈਕਟ ਫਰੀਡਮ ਸ਼ੁਰੂ ਕਰ ਰਹੇ ਹਾਂ ਇਹ ਸਟੇਟ ਆਫ ਫਾਰਮੂਜ਼ ਅਤੇ ਇਸ ਗਲਫ ਦੇ ਏਰੀਏ ਦੇ ਵਿੱਚ ਵਪਾਰ ਨੂੰ ਅਤੇ ਉਹਦੀ ਆਜ਼ਾਦੀ ਲਈ ਇਹ ਲਗਾਤਾਰ ਕੰਮ ਕਰੇਗਾ ਸੋ ਇੱਕਦਮ ਉਸਨੂੰ ਰੋਕ ਦੇਣਾ ਇਹ ਸਮਝ ਤਾਂ ਨਹੀਂ ਕਈਆਂ ਦੇ ਆ ਰਿਹਾ ਪਰ ਆਖਰੀ ਗੱਲ ਅਸੀਂ ਤਾਂ ਟਰੱਸਟ ਉਸੇ 'ਤੇ ਕਰ ਸਕਦੇ ਹਾਂ ਜੋ ਡੋਨਲਡ ਟਰੰਪ ਕਹਿ ਰਹੇ ਨੇ ਘੱਟੋ ਘੱਟ ਸਾਡੇ ਇੰਡੀਆ ਪਾਕਿਸਤਾਨ ਵਾਲਿਆਂ ਨੂੰ ਤਾਂ ਕਰਨਾ ਹੀ ਪੈਂਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਚੱਲ ਰਿਹਾ ਸੀ ਉਸ ਸਭ ਦੇ ਚੱਲਦਿਆਂ ਇੱਕ ਡੋਨਲਡ ਟਰੰਪ ਦੀਆਂ ਚਾਰ ਲਾਈਨਾਂ ਨੇ ਹੀ ਸਭ ਕੁਛ ਰੁਕਵਾ ਦਿੱਤਾ ਸੀ ਅਤੇ ਉਸ ਨੂੰ ਕੋਈ ਨਕਾਰ ਨਹੀਂ ਸਕਿਆ ਭਾਵੇਂ ਅੰਦਰ ਖਾਤੇ ਕਹਿੰਦੇ ਰਹੇ ਪਰ ਭਾਰਤ ਸਰਕਾਰ ਨਕਾਰ ਨਹੀਂ ਸੀ ਸਕੀ ਕੋਈ ਵੀ ਨਹੀਂ ਕਹਿ ਸਕਿਆ ਲੇਕਿਨ ਡੋਨਲਡ ਟਰੰਪ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਨੇ ਬਹੁਤ ਸਾਰੀਆਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਨੇ ਜਿਨ੍ਹਾਂ ਨੂੰ ਕੁਛ ਮੀਡੀਆ ਸੰਸਥਾਨਾਂ ਵੱਲੋਂ ਝੂਠ ਕਹਿ ਕੇ ਪੁਕਾਰਿਆ ਗਿਆ ਕਿ ਝੂਠ ਹੈ ਇਸ ਗੱਲ 'ਤੇ ਯਕੀਨ ਕਰਨਾ ਬਣਦਾ ਨਹੀਂ ਹੈ ਲੇਕਿਨ ਹੁਣ ਇਸ ਗੱਲ 'ਤੇ ਮੇਰਾ ਖਿਆਲ ਹੈ ਕਿ ਜੋ ਉਹ ਕਹਿੰਦੇ ਨੇ ਕਿ ਆਖਰੀ ਲਫ਼ਜ਼ ਤਾਂ ਉਹੋ ਹੀ ਨੇ ਜੋ ਡੋਨਲਡ ਟਰੰਪ ਨੇ ਕਹਿੰਦੇ ਸੋ ਇਸ ਵਕਤ ਉਹ ਇਹ ਕਹਿ ਰਹੇ ਨੇ ਕਿ ਪ੍ਰੋਜੈਕਟ ਫਰੀਡਮ ਜਿਨ੍ਹਾਂ ਦੇ ਤਹਿਤ ਸਟੇਟ ਆਫ ਫਾਰਮੂਜ਼ ਦੇ ਵਿੱਚੋਂ ਅਸੀਂ ਐਸਕੋਰਟ ਕਰਕੇ ਜਾਂ ਆਪਣੀ ਅਗਵਾਈ ਦੇ ਵਿੱਚ ਧੱਕੇ ਨਾਲ ਜਿਹੜੇ ਆਪਣੀ ਮਰਜ਼ੀ ਦੇ ਜਹਾਜ਼ ਜਿਹੜੇ ਸੀ ਲੰਘਾਉਣੇ ਸੀ ਉਹ ਕੰਮ ਰੋਕ ਦਿੱਤਾ ਗਿਆ ਅਤੇ ਗੱਲਬਾਤ ਅੱਗੇ ਚੱਲ ਰਹੀ ਹੈ ਇੱਧਰ ਕੈਨੇਡਾ ਦੇ ਵਿੱਚ ਜਿਹੜੀ ਸਮੱਸਿਆ ਹੈ ਜੀ ਕਿ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੁਆਰਾ ਸ਼ੁਰੂ ਕੀਤੀ ਗਈਆਂ ਨੀਤੀਆਂ ਨਾਲ ਟ੍ਰੇਡ ਵਾਰ ਦੇ ਨਾਲ ਸੈਂਕਸ਼ਨਸ ਦੇ ਨਾਲ ਟੈਰਿਫਸ ਦੇ ਨਾਲ ਜਿਹੜੀਆਂ ਡਿਊਟੀਜ਼ ਲਾਈਆਂ ਗਈਆਂ ਉਹਨਾਂ ਵੱਲੋਂ ਉਸ ਦੇ ਨਾਲ ਕੈਨੇਡੀਅਨ ਇੰਡਸਟਰੀ ਪ੍ਰਭਾਵਿਤ ਹੋਈ ਹੈ ਪਰ ਕੁਛ ਸੈਕਟਰ ਜ਼ਿਆਦਾ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਵਿੱਚੋਂ ਸਟੀਲ ਐਲੂਮੀਨੀਅਮ ਦੇ ਨਾਲ ਨਾਲ ਇੱਕ ਸੈਕਟਰ ਹੈ ਆਟੋ ਸੈਕਟਰ ਨਿਕਈ ਏਸ਼ੀਆ ਜੋ ਕਿ ਸੰਸਥਾ ਹੈ ਉਹਨਾਂ ਨੇ ਰਿਪੋਰਟ ਕੀਤਾ ਕੱਲ੍ਹ ਕਿ ਯੂਐਸਏ ਦੇ ਵਿੱਚ ਸੁਸਤ ਹੋ ਰਹੀ ਗੱਡੀਆਂ ਦੀ ਡਿਮਾਂਡ ਕਰਕੇ ਜਪਾਨੀ ਆਟੋਮੇਕਰ ਹੋਂਡਾ ਨੇ ਨੌਰਥ ਅਮੈਰੀਕਨ ਸਟ੍ਰੈਟਜੀ ਦੇ ਵਿੱਚ ਹਾਈਬ੍ਰਿਡ ਲਿਆਉਣ ਦੀ ਗੱਲ ਕੀਤੀ ਹੈ ਅਤੇ ਉਹ ਜੋ ਕੈਨੇਡਾ ਦੇ ਵਿੱਚ ਇੱਕ ਪਲਾਂਟ ਲਾਉਣ ਦੀ ਪਲਾਨ ਤਿਆਰ ਕਰੀ ਬੈਠੇ ਸੀ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਸੋ ਹੋਂਡਾ

0: ਇਹ ਜਿਹੇ ਜਹਾਜ਼ ਲੈਣਾ ਚਾਹੁੰਦੀ ਆ। ਰਡਾਰ ਆਮ ਤੌਰ ਤੇ ਜ਼ਿਆਦਾ ਕਰਕੇ ਜ਼ਮੀਨਾਂ ਦੇ ਉੱਪਰ ਫਿਕਸ ਹੁੰਦੀ ਹੈ, ਪਰ ਇਹ ਉੱਡਦੇ ਫਿਰਦੇ ਰਡਾਰ ਜਿਹੜੇ ਨੇ ਜੀ ਜਹਾਜ਼, 6 ਜਹਾਜ਼ ਖਰੀਦਣਾ ਚਾਹੁੰਦੀ ਹੈ ਕੈਨੇਡਾ ਦੀ ਸਰਕਾਰ, ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਏਅਰਕ੍ਰਾਫਟ। ਇਹਨਾਂ ਦੀ ਕੀਮਤ 6 ਜਹਾਜ਼ਾਂ ਦੀ ਤਕਰੀਬਨ $5 billion ਦੱਸੀ ਜਾ ਰਹੀ ਹੈ, ਮਿਲੀਅਨ ਨਹੀਂ ਜੀ ਬਿਲੀਅਨ, 5,000 million। ਇਸ ਪ੍ਰੋਗਰਾਮ ਦੇ ਤਹਿਤ ਰਡਾਰ ਅਤੇ ਡਿਟੈਕਸ਼ਨ ਇਕੁਇਪਮੈਂਟ ਵਾਲੇ ਜਹਾਜ਼ ਖਰੀਦ ਕੇ ਇਹਨਾਂ ਨੂੰ 10 ਕਿਲੋਮੀਟਰ ਦੇ ਅਲਟੀਚਿਊਡ 'ਤੇ ਉਡਾਇਆ ਜਾਂਦਾ ਅਤੇ ਐਨਮੀ ਦੀਆਂ, ਦੁਸ਼ਮਣ ਦੀਆਂ ਮਿਜ਼ਾਈਲਾਂ, ਏਅਰਕ੍ਰਾਫਟ, ਡਰੋਨ, ਹਰ ਚੀਜ਼ ਜਿਹਨੂੰ ਡਿਟੈਕਟ ਕਰਦੇ ਆ। ਜਦੋਂ ਤੋਂ ਰੂਸ ਵਾਲਿਆਂ ਨੇ ਯੂਕਰੇਨ ਦੇ ਵਿੱਚ ਇਨਵੇਜਨ ਕੀਤੀ ਹੈ, ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਲੜਾਈ, ਹੁਣ ਮਿਡਲ ਈਸਟ ਵਾਲੀ ਆ ਕਹਾਣੀ, ਇਸ ਤੋਂ ਬਾਅਦ ਸਾਫ਼ ਸਪੱਸ਼ਟ ਹੋ ਗਿਆ ਕਿ ਦੁਨੀਆ ਦੇ ਵਿੱਚ ਲੜਾਈ ਦੇ ਤੌਰ ਤਰੀਕੇ ਬਦਲ ਚੁੱਕੇ ਨੇ। ਬਹੁਤ ਜ਼ਿਆਦਾ ਵਰਤੋਂ ਹੋਣ ਲੱਗੀ ਹੈ ਮਿਜ਼ਾਈਲਾਂ ਦੀ, ਡਰੋਨਸ ਦੀ, ਅਤੇ ਜੇ ਇਹ ਸਭ ਕੁਝ ਚੱਲਦਾ ਰਿਹਾ ਤਾਂ ਕੈਨੇਡਾ ਵਾਲੇ ਆਪਣੇ ਆਪ ਨੂੰ ਅਪ ਟੂ ਡੇਟ ਰੱਖਣਾ ਚਾਹੁੰਗੇ। ਸੋ ਕੈਨੇਡਾ ਮਿਲਟਰੀ ਇਸ ਇਕੁਇਪਮੈਂਟ ਨੂੰ ਚਾਹੁੰਦੀ ਹੈ, ਅਤੇ ਇਹ ਵੀ ਚਾਹੁੰਦੀ ਹੈ ਕਿ ਕੰਪੈਟੀਬਲ ਹੋਵੇ। ਕੰਪੈਟੀਬਲ ਭਾਵ ਕਿ ਜੇ ਮੈਂ ਸਿੰਪਲ ਲਫ਼ਜ਼ਾਂ ਦੇ ਵਿੱਚ ਦੱਸਾਂ ਕਿ ਤੁਸੀਂ ਇੱਕ ਫੋਨ ਲੈ ਲਓ ਅਤੇ ਤੁਸੀਂ ਸਮਾਰਟ ਵਾਚ ਲੈ ਲਓ, ਜੇ ਉਹ ਫੋਨ ਅਤੇ ਸਮਾਰਟ ਵਾਚ ਉਸੇ ਕੰਪਨੀ ਦੇ ਹੋਣਗੇ ਤਾਂ ਉਹਨਾਂ ਦੀ ਕੰਪੈਟੀਬਿਲਿਟੀ ਨੈਚੁਰਲੀ ਜ਼ਿਆਦਾ ਹੋਏਗੀ। ਜੇ ਦੂਸਰੇ ਦੇ ਹੋਣਗੇ ਕੰਮ ਤਾਂ ਕਰਨਗੇ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਿਚ ਜਾਂ ਕੋਈ ਰੁਕਾਵਟ ਜਿਹੀ ਆਉਂਦੀ ਰਹੇਗੀ। ਸੋ ਆਈਡੀਅਲ ਵਰਲਡ ਦੇ ਵਿੱਚ ਕੈਨੇਡੀਅਨ ਮਿਲਟਰੀ ਜਿਹੜੀ ਹੈ, ਇਸ ਨੂੰ ਜਿਹੜੇ ਕੈਨੇਡਾ ਸਰਕਾਰ ਖਰੀਦਣਾ ਚਾਹੁੰਦੀ ਹੈ, F-35 ਫਾਈਟਰ ਜਹਾਜ਼, ਜਿਨ੍ਹਾਂ ਦੇ ਵਿੱਚ ਅਤੇ ਨਾਲ ਹੋਰ 5th generation ਵਾਲੀ ਕੈਪੇਬਿਲਿਟੀ ਵਾਲਾ ਸਾਜ਼ੋ ਸਮਾਨ ਹੈ, ਇਸ ਸਭ ਦੇ ਨਾਲ ਉਹਨੂੰ ਮਿਲਣਾ ਚਾਹੁੰਦੀ ਹੈ, ਤਾਂ ਫਿਰ ਇਹਨਾਂ ਨੂੰ ਅਮਰੀਕਾ ਤੋਂ ਖਰੀਦਣਾ ਪਵੇਗਾ ਅਤੇ ਕੰਪੈਟੀਬਲ ਵੀ ਜਿਹੜਾ ਉਹ ਲੈਣਾ ਪਵੇਗਾ ਜੇ ਹੋਰ ਕਿਤੇ ਉਹ ਲੈਂਦੇ ਨੇ। ਸੋ ਹੁਣ ਜਿਹੜੀ ਇਸ ਵੇਲੇ ਅਮਰੀਕਾ ਤੋਂ ਖਰੀਦਣ ਦੀ ਇਹਨਾਂ ਕੋਲ ਆਪਸ਼ਨ ਹੈ, ਉਹਦੇ ਨਾਲ ਨਾਲ ਸਵੀਡਿਸ਼ ਗਲੋਬਲ ਆਈ, ਜਿਸ ਨੂੰ ਸਾਬ ਦੁਆਰਾ SAAB ਸਾਬ ਕੰਪਨੀ ਜਿਹੜੀ ਬਣਾਉਂਦੀ ਹੈ ਜੀ, ਜਿਹੜਾ ਮੈਂ ਜਹਾਜ਼ ਪਹਿਲਾਂ ਦੱਸਿਆ ਫਲਾਇੰਗ ਰਡਾਰ ਹੈ ਜਿਹੜੀ, ਉਹ ਆਪਸ਼ਨ ਹੈ। ਅਤੇ 2 ਅਮਰੀਕਾ ਦੇ ਹੈਗੇ ਜਿਨ੍ਹਾਂ ਵਿੱਚ ਏਰਿਸ ਐਕਸ ਹੈ, ਜਿਸ ਨੂੰ L-3 Harris ਬਣਾਉਂਦੇ ਨੇ, ਅਤੇ E-7 ਹੈ ਵੈਜਟੇਲ, ਜਿਹੜਾ ਬੋਇੰਗ ਦੁਆਰਾ ਬਣਾਇਆ ਜਾਂਦਾ। ਸੋ 2-3 ਆਪਸ਼ਨਾਂ ਹੈਗੀਆਂ ਨੇ। ਸਰਕਾਰ, ਕੈਨੇਡੀਅਨ ਸਰਕਾਰ ਜਿਹੜੀ ਹੈ, ਉਹ ਇੱਕ ਪਾਸੇ ਅਮਰੀਕਾ ਨੂੰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦੀ, ਦੂਸਰੇ ਪਾਸੇ ਉਹਨਾਂ ਲਈ ਟੇਬਲ 'ਤੇ ਇਹ ਚੀਜ਼ ਵੀ ਰੱਖਣਾ ਚਾਹੁੰਦੀ ਹੈ ਕਿ ਸਾਡੇ ਕੋਲ ਹੋਰ ਵੀ ਆਪਸ਼ਨਸ ਹੈਗੀਆਂ ਨੇ, ਅਸੀਂ ਇੱਥੇ ਨਹੀਂ ਬੈਠੇ ਹੋਏ। ਸੋ ਕਾਰਨੀ ਸਰਕਾਰ ਜਿਹੜੀ ਹੈ, ਖਰੀਦਣਾ ਵੀ ਇਹਨਾਂ ਨੂੰ ਜਲਦੀ ਚਾਹੁੰਦੀ ਹੈ ਡਿਟੈਕਸ਼ਨ ਪਲੇਨਸ ਨੂੰ, ਅਤੇ ਡੋਮੈਸਟਿਕ ਪ੍ਰੋਟੈਕਸ਼ਨ ਜਿਹੜੀ ਮਿਲਟਰੀ ਇਕੁਇਪਮੈਂਟ ਦੀ ਆ, ਉਹਦੇ ਬਾਰੇ ਪਹਿਲਾਂ ਹੀ ਫੰਡਸ ਵਗੈਰਾ ਜਿਹੜੇ ਨੇ ਵਧਾਏ ਜਾ ਰਹੇ ਨੇ। ਸੋ ਕੈਨੇਡੀਅਨ ਮੇਡ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਬਣਾਉਣ ਦੀ ਵੀ ਗੱਲਬਾਤ ਜਿਹੜੀ ਹੈ ਕਮਿਟਮੈਂਟ ਕੀਤੀ ਹੋਈ ਹੈ ਲਿਬਰਲ ਪਾਰਟੀ ਨੇ, ਪਰ ਕੀ ਉਸ ਦੇ ਵਿੱਚ ਕੁਛ ਕੰਮ ਹੋਇਆ? ਸਰਕਾਰ ਤਾਂ ਇਹ ਕਹਿੰਦੀ ਹੈ ਕਿ ਹੋਇਆ। ਡਿਬੇਟ ਜਿਹੜੀ ਇਹ ਹੋਈ ਹੈ ਕਿ ਅਮੈਰੀਕਨ F-35 ਜਿਹੜਾ ਹੈਗਾ ਫਾਈਟਰ ਉਹ ਖਰੀਦਣਾ ਹੈ ਕਿ ਸਵੀਡਿਸ਼ ਜਿਹੜਾ ਕੰਪਨੀ ਹੈਗੀ ਹੈ ਜੀ, ਉਹਨਾਂ ਦਾ ਗ੍ਰਿਪਨ ਜਹਾਜ਼ ਹੈ ਉਹ ਖਰੀਦਣਾ। ਮਾਹਰ ਇਹ ਕਹਿ ਰਹੇ ਨੇ ਕਿ F-35 ਡੋਨਲਡ ਟਰੰਪ ਚਾਹੁੰਦੇ ਨੇ ਕਿ ਸਾਡੇ ਕੋਲੋਂ ਖਰੀਦਣ, ਸਾਡੇ ਪੈਸੇ ਵੱਟ ਹੋਣ। ਸਵੀਡਿਸ਼ ਵੀ ਚਾਹੁੰਦੇ ਨੇ, ਚਲੋ ਨੈਚੁਰਲੀ, ਅਤੇ ਇਸ ਚੀਜ਼ ਨੂੰ ਟੇਬਲ 'ਤੇ ਰੱਖਣਾ ਚਾਹੁੰਦੀ ਹੈ ਮਾਰਕਾਰਨੀ ਸਰਕਾਰ ਕਿ ਹਾਂ ਅਸੀਂ ਤੁਹਾਡੇ ਕੋਲ ਜਹਾਜ਼ ਖਰੀਦਾਂਗੇ, ਤੁਸੀਂ ਵੀ ਸਾਡਾ ਖਿਆਲ ਰੱਖੋ। ਸੋ F-35 ਵੇਚਣ ਦੀ ਕੋਸ਼ਿਸ਼ ਡੋਨਲਡ ਟਰੰਪ ਹਰ ਇੱਕ ਨੂੰ ਕਰ ਚੁੱਕੇ ਨੇ, ਨਰਿੰਦਰ ਮੋਦੀ ਨੂੰ ਆਫਰ ਕਰ ਚੁੱਕੇ ਨੇ, ਪਰ ਅਜੇ ਤੱਕ ਕੈਨੇਡਾ ਨੇ ਇਸ ਚੀਜ਼ ਨੂੰ ਹਵਾ ਦੇ ਵਿੱਚ ਰੱਖਿਆ ਹੋਇਆ। ਸੋ ਯੂਨਾਈਟਿਡ ਸਟੇਟਸ ਵੱਲੋਂ ਆਪਸ਼ਨਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਅਤੇ ਇਸ ਵੇਲੇ ਕੁਛ ਇਹਨਾਂ ਵਿੱਚੋਂ ਵਰਤੇ ਵੀ ਜਾ ਰਹੇ ਨੇ ਮਾੜੇ ਮੋਟੇ, ਪਰ ਇਹ ਜੋ ਨਵੀਂ ਟੈਕਨੋਲੋਜੀ ਵਾਲੇ ਇਹ ਜਿਹੜੇ ਫਲਾਇੰਗ ਰਡਾਰਸ ਨੇ, ਇਹਨਾਂ ਨੂੰ ਦੁਨੀਆ ਭਰ ਦੇ ਵਿੱਚ ਪਰਖਿਆ ਵੀ ਜਾ ਰਿਹਾ। ਸੋ ਕੈਨੇਡਾ ਵਾਲੇ ਕਿੱਧਰ ਨੂੰ ਧਿਆਨ ਕਰਦੇ ਨੇ ਅਤੇ ਕਿਹੜੀ ਚੀਜ਼ ਖਰੀਦ ਲੈਂਦੇ ਨੇ, ਇਹ ਸਮਾਂ ਦੱਸੇਗਾ ਜੀ। ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੀਆਂ ਕਰਦੇ ਹਾਂ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ

0: ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿੱਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ

ਵੱਖ-ਵੱਖ ਦੀ ਮੁਹਿੰਮ ਚੱਲ ਰਹੀ ਹੈ ਸੈਪਰੇਟ ਹੋਣ ਲਈ ਸਿਗਨੇਚਰ ਇਕੱਠੇ ਕਰਕੇ ਬਾਕਸ ਕਿੰਨੇ ਸਾਰੇ 3 ਲੱਖ ਦੇ ਲਾਗੇ ਸਿਗਨੇਚਰ ਦੱਸੇ ਜਾਂਦੇ ਨੇ ਇਲੈਕਸ਼ਨ ਅਲਬਰਟਾ ਨੂੰ ਸੌਂਪ ਦਿੱਤੇ ਗਏ ਨੇ ਰੈਫਰੈਂਡਮ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ ਨੇ ਲੇਕਿਨ ਇੱਕ ਪਾਸੇ ਇਹ ਗਰੁੱਪ ਆਪਣਾ ਕੰਮ ਕਰ ਰਿਹਾ ਵੱਖਰੇ ਹੋਣ ਲਈ ਕੋਸ਼ਿਸ਼ਾਂ ਜਾਰੀ ਨੇ ਦੂਸਰੇ ਪਾਸੇ ਕੁਛ ਮਾਹਿਰਾਂ ਵੱਲੋਂ ਅਤੇ ਖੋਜਕਰਤਾਵਾਂ ਵੱਲੋਂ ਇਸ 'ਤੇ ਨਜ਼ਰ ਰੱਖੀ ਜਾ ਰਹੀ ਕਿ ਇਸ ਦੇ ਪਿੱਛੇ ਅਸਲ ਵਿੱਚ ਕੌਣ ਹੈ ਕੈਨੇਡੀਅਨ ਰਿਸਰਚਰ ਜਿਹੜੇ ਕਿ ਆਨਲਾਈਨ ਇਨਫਲੂਐਂਸ ਕੰਪੇਨ ਅਤੇ ਵਿਦੇਸ਼ੀ ਪ੍ਰੋਪੇਗੰਡਾ ਵਿਦੇਸ਼ੀ ਪ੍ਰਚਾਰ 'ਤੇ ਨਿਗਾਹ ਰੱਖਦੇ ਨੇ ਆਨਲਾਈਨ ਵੀ ਅਤੇ ਵਿਦੇਸ਼ੀ ਪ੍ਰਚਾਰ 'ਤੇ ਅਤੇ ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਕੁਛ ਐਕਟੀਵਿਟੀ ਨੋਟ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਅਕਾਊਂਟਸ ਦੀ ਕੁਛ ਦੇਸ਼ਾਂ ਦੀਆਂ ਵੈਬਸਾਈਟਸ ਦੀ ਕਿ ਕਿਵੇਂ ਉਹ ਡਿਸਇਨਫੋਰਮੇਸ਼ਨ ਜਿਹੜੀ ਹੈ ਗਲਤ ਸੂਚਨਾ ਜਿਹੜੀ ਹੈ ਫੈਲਾ ਰਹੇ ਨੇ ਇਹੋ ਜਿਹਾ ਰਿਸਰਚ ਦੁਨੀਆਂ ਭਰ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਹੈਗੇ ਨੇ ਦੁਨੀਆਂ ਭਰ 'ਚ ਕਾਫੀ ਜਗ੍ਹਾ ਮੌਜੂਦ ਨੇ ਰਸ਼ੀਆ ਦੀਆਂ ਕੁਛ ਵੈਬਸਾਈਟਸ ਜਿਹੜੀਆਂ ਸੀ ਉਹ ਯੂਕਰੇਨ ਦੇ ਇਨਵੇਜਨ ਦੇ ਬਾਰੇ ਕਾਫੀ ਗਲਤ ਜਾਣਕਾਰੀ ਫੈਲਾ ਰਹੀਆਂ ਸੀ ਅਤੇ ਹੁਣ ਅਲਬਰਟਾ ਵੱਲ ਨੂੰ ਵੀ ਇਹਨਾਂ ਰਿਸਰਚਰਾਂ ਦਾ ਧਿਆਨ ਗਿਆ ਕਿ ਅਲਬਰਟਾ ਵਿੱਚ ਅਕਸਰ ਕੀ ਹੋ ਰਿਹਾ ਪਿਛਲੇ ਸਾਲ ਦੇ ਦਸੰਬਰ ਮਹੀਨੇ ਤੋਂ ਲੈ ਕੇ ਅਪ੍ਰੈਲ ਦੇ ਅਖੀਰ ਤੱਕ ਇਸ ਕੁਛ ਦਿਨ ਪਹਿਲਾਂ ਤੱਕ ਅਲਬਰਟਾ ਦੇ ਵਿੱਚ ਸੈਪਰੇਟ ਹੋਣ ਨੂੰ ਵੱਖਰੇ ਵੱਖਰੇ ਥੀਮ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਸਾਹਮਣੇ ਆਏ ਗੱਲਬਾਤ ਦੇਖਣ ਨੂੰ ਸਾਹਮਣੇ ਆਈ ਜਿਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਕਿ ਅਲਬਰਟਾ ਨੇ ਤਾਂ ਵੱਖ ਹੋ ਜਾਣਾ USA ਦਾ ਹਿੱਸਾ ਬਣ ਜਾਣਾ ਅਤੇ ਕੈਨੇਡਾ ਨੂੰ ਇੱਕ ਫੇਲ ਮੁਲਕ ਵਜੋਂ ਦਰਸਾ ਕੇ ਇਹੋ ਜਿਹਾ ਪ੍ਰਚਾਰ ਕੀਤਾ ਗਿਆ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਵਾ ਮਿਲੀ ਅਤੇ ਇਸ ਨੂੰ ਜ਼ਿਆਦਾ ਹੁਣ ਰਸ਼ੀਅਨ ਕੰਟੈਂਟ ਦੇ ਨਾਲ ਜੋੜਿਆ ਜਾ ਰਿਹਾ ਇਹਨਾਂ 4 ਮਹੀਨਿਆਂ ਵਿੱਚ ਕੁਛ ਖਾਸ ਤੱਤਰਾਂ ਦਾ ਸਹਾਰਾ ਲੈ ਕੇ ਨੈੱਟਵਰਕ ਚਲਾ ਕੇ ਇਸ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਬਾਕੀ ਕੈਨੇਡਾ ਦੇ ਰਿਲੇਟਡ ਟੌਪਿਕ ਨਾਲੋਂ 5 ਗੁਣਾ ਵੱਧ ਉਭਾਰਿਆ ਗਿਆ ਰਿਸਰਚਰ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਕੰਟੈਂਟ ਜਿਸ ਵਿੱਚ ਇਸ ਡਿਬੇਟ ਨੂੰ ਇਸ ਬਹਿਸ ਨੂੰ ਹਵਾ ਦਿੱਤੀ ਗਈ ਅਤੇ ਨੈਸ਼ਨਲ ਇੰਟਰਸਟ ਜਿਹੜੇ ਨੇ ਕੈਨੇਡਾ ਦੇ ਉਹਨਾਂ ਨੂੰ ਅੰਡਰਮਾਈਨ ਉਹਨਾਂ ਨੂੰ ਨੀਵੇਂ ਕਰਕੇ ਰੱਖਿਆ ਗਿਆ ਅਤੇ ਆਨਲਾਈਨ ਜਿਹੜਾ ਹੈ ਉਹ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਪੁਸ਼ ਕੀਤਾ ਗਿਆ ਅਤੇ ਲੋਕਲ ਗੱਲਬਾਤ ਲੋਕਲ ਕਨਵਰਸੇਸ਼ਨ ਦੇ ਵਿੱਚ ਸ਼ੇਅਰਿੰਗ ਅਤੇ ਰੀਪੋਸਟਿੰਗ ਦੇ ਜ਼ਰੀਏ ਲੋਕਾਂ ਦੇ ਮੂਹਰੇ ਵਾਰ ਵਾਰ ਸੁੱਟਿਆ ਗਿਆ ਇਸੇ ਤਰ੍ਹਾਂ ਦਾ ਇੱਕ ਰਿਸਰਚ ਗਰੁੱਪ ਹੈ ਜਿਨ੍ਹਾਂ ਨੇ ਇਸ ਚੀਜ਼ ਦੀ ਖੋਜ ਲਾਈ ਹੈ ਉਸ ਦਾ ਨਾਮ ਹੈ ਗਲੋਬਲ ਸੈਂਟਰ ਫੋਰ ਡੈਮੋਕ੍ਰੈਟਿਕ ਰੈਜ਼ੀਲੀਅੰਸ ਉਹਨਾਂ ਦੇ ਕੋ ਡਾਇਰੈਕਟਰ ਬ੍ਰਾਇਨ ਮਿਕੁਇਨਨ ਨੇ ਕਿਹਾ ਜੋ ਕਿ ਸੈਂਟਰ ਫੋਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਡਾਟਾ ਅਤੇ ਹੋਰ ਯੂਨੀਵਰਸਿਟੀ ਆਫ ਰਜਾਇਨਾ ਦੇ ਜਿਹੜਾ ਚੀਜ਼ਾਂ ਦੇ ਥਰੂ ਉਹਨਾਂ ਨੇ ਖੋਜ ਕਰਕੇ ਪਤਾ ਲਾਇਆ ਕਿ ਐਕਟੀਵਿਟੀਜ਼ ਜਿਹੜੀਆਂ ਸੀਗੀਆਂ ਉਹ ਜ਼ਿਆਦਾ ਕਰਕੇ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ ਇਹੋ ਜਿਹੀਆਂ ਨੂੰ ਜਿਸ ਵਿੱਚ ਅਲਬਰਟਾ ਦੇ ਵੱਖਵਾਦ ਹੋਣ ਦੀ ਵੱਖਰੇ ਹੋਣ ਦੀ ਗੱਲ ਨੂੰ ਜ਼ਿਆਦਾ ਉਭਾਰ ਕੇ ਪੇਸ਼ ਕੀਤਾ ਗਿਆ ਅਤੇ ਇਹ ਉਹਨਾਂ ਫੋਰਨ ਇੰਟਰਫੇਰੈਂਸਿਸ ਦੇ ਨਾਲ ਮੇਲ ਖਾਂਦੀਆਂ ਜਿਨ੍ਹਾਂ ਦੇ ਬਾਰੇ ਕੈਨੇਡਾ ਦੀ ਸੀਸਿਸ ਦੀ ਰਿਪੋਰਟ ਆਈ ਹੈ ਇਹ ਪ੍ਰਪੋਜ਼ਡ ਰੈਫਰੈਂਡਮ ਜਿਹੜਾ ਅਲਬਰਟਾ ਦੇ ਵਿੱਚ ਪ੍ਰਪੋਜ਼ਡ ਹੈ ਅਜੇ ਇਹ ਨਹੀਂ ਹੈ ਕਿ ਹੋਣਾ ਅਕਤੂਬਰ 19 ਨੂੰ ਹੋ ਸਕਦਾ ਜੇ ਵੋਟਾਂ ਜਿਹੜੇ ਸਾਈਨ ਸਿਗਨੇਚਰ ਕਰਕੇ ਇਲੈਕਸ਼ਨ ਅਲਬਰਟਾ ਨੂੰ ਦਿੱਤੇ ਨੇ ਜੇ ਉਹ ਸਹੀ ਪਾਏ ਜਾਂਦੇ ਨੇ ਇਸ ਦੇ ਨਾਲ ਕਈ ਰਿਸਰਚਰ ਜਿਹੜੇ ਨੇ ਉਹਨਾਂ ਨੂੰ ਇਸ ਚੀਜ਼ ਨਾਲ ਚਿੰਤਾ ਹੋਈ ਹੈ ਕਿ ਕੈਨੇਡੀਅਨ ਯੂਨਿਟੀ ਜਿਹੜੀ ਹੈ ਇਸ ਨੂੰ ਖੋਖਲਾ ਕਰਨ ਦੀ ਭਾਵੇਂ ਇਸ ਕਾਮਯਾਬ ਹੋਵੇ ਨਾ ਹੋਵੇ ਪਰ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਹੈ ਅਤੇ ਉਸ ਵਿੱਚ ਕਾਮਯਾਬੀ ਵੀ ਦੇਖੀ ਜਾ ਰਹੀ ਹੈ ਇੱਕ ਸਰਟਨ ਪਰਸੈਂਟੇਜ ਜਿਹੜੀ ਹੈ ਇਸ ਚੀਜ਼ ਦਾ ਪ੍ਰਚਾਰ ਕਰ ਰਹੀ ਹੈ ਕਿ ਇਹ ਅਲਬਰਟਾ ਜਿਹੜਾ ਹੈ ਕੈਨੇਡਾ ਦੇ ਨਾਲ ਰਹਿ ਕੇ ਘਾਟਾ ਖਾ ਰਿਹਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਕੈਨੇਡਾ ਦੇ ਵਿੱਚ ਅਤੇ ਕੈਨੇਡਾ ਆਪਣੇ ਸਿਸਟਮ ਨੂੰ ਕਿਵੇਂ ਰੋਬਸਟ ਬਣਾਵੇਗਾ ਕਿਵੇਂ ਮਜ਼ਬੂਤ ਬਣਾਵੇਗਾ ਇਹ ਸਮਾਂ ਦੱਸੇਗਾ ਹੋਰ ਖਬਰਾਂ ਕੁਛ ਅਸੀਂ ਸਾਂਝੀਆਂ ਕਰਦੇ ਹਾਂ ਜੀ ਅਮਰੀਕਾ ਤੋਂ ਇੱਕ ਖਬਰ ਹੈ ਫੈਡੈਕਸ ਡਿਲੀਵਰੀ ਦੇ ਇੱਕ ਸਾਬਕਾ ਡਰਾਈਵਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਥੇਨਾ ਸਟ੍ਰੈਂਡ ਨਾਂ ਦੀ

ਇੱਕ 7 ਸਾਲਾਂ ਦੀ ਟੈਕਸਸ ਸੂਬੇ ਦੀ ਇੱਕ ਲੜਕੀ ਦਾ ਕਤਲ ਕਰਨ ਦੇ ਦੋਸ਼ ਵਿੱਚ ਜੋ 2022 ਵਿੱਚ ਹੋਇਆ ਸੀ ਉਸ ਲਈ ਫੈਡੈਕਸ ਦੇ ਡਿਲੀਵਰੀ ਡਰਾਈਵਰ ਟ੍ਰੇਨਰ ਹਾਰਨਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਕਈ ਹਫ਼ਤੇ ਚੱਲੇ ਇਸ ਕੋਰਟ ਕੇਸ ਦੇ ਵਿੱਚ ਜਿਸ ਵਿੱਚ ਉਸ ਛੋਟੀ 7 ਸਾਲਾ ਬੱਚੀ ਦੀ ਲਾਸਟ ਮੂਮੈਂਟਸ ਦੀ ਆਡੀਓ ਵੀ ਸੁਣਾਈ ਗਈ ਹੈ ਜੋ ਕਿ ਅਟੈਕਰ ਦੇ ਡਿਲੀਵਰੀ ਵਹੀਕਲ ਦੇ ਵਿੱਚ ਸੀ। ਕੋਈ ਇਸ ਬਾਰੇ ਫੈਸਲਾ ਜਿਹੜਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਇਹ ਵਿਅਕਤੀ ਜਿਸ ਨੇ ਕਤਲ ਕੀਤਾ ਕਿਸੇ ਵੀ ਤਰਸ ਦੇ ਪਾਤਰ ਬਣਨ ਦੇ ਲਾਇਕ ਨਹੀਂ ਹੈ। ਹਾਰਨਰ ਨਾਂ ਦਾ ਇਹ ਡਰਾਈਵਰ ਅਥੇਨਾ ਸਟ੍ਰੈਂਡ ਨੂੰ ਇੱਕ ਕ੍ਰਿਸਮਿਸ ਗਿਫਟ ਦੇਣ ਜਾ ਰਿਹਾ ਸੀ ਜਿਸ ਵਿੱਚ ਬਾਰਬੀ ਡੋਲ ਸੀ ਉਹਦੇ ਘਰ ਵਿੱਚ ਜਦੋਂ ਉਸਨੇ ਉਹਨੂੰ ਅਗਵਾ ਕਰ ਲਿਆ ਤੇ ਬਾਅਦ ਵਿੱਚ 7 ਸਾਲਾ ਲੜਕੀ ਨੂੰ ਉਸਦੀ ਪ੍ਰੋਪਰਟੀ ਤੋਂ ਕਾਫੀ ਦੂਰ ਮ੍ਰਿਤਕ ਪਾਇਆ ਗਿਆ। ਪਿਛਲੇ ਮਹੀਨੇ ਹਾਰਨਰ ਨਾਂ ਦੇ ਇਸ ਡਿਲੀਵਰੀ ਡਰਾਈਵਰ ਨੇ ਇਸ ਕੈਪੀਟਲ ਮਰਡਰ ਲਈ ਗਿਲਟੀ ਪਲੀ ਕੀਤਾ ਤੇ ਇਸ ਤੋਂ ਬਾਅਦ ਫਿਰ ਉਸਦੇ ਕੇਸ ਦੀ ਸੁਣਵਾਈ ਸ਼ੁਰੂ ਹੋਈ। ਵੀਡੀਓ ਜਿਹੜੀ ਕੋਰਟ ਪ੍ਰੋਸੀਡਿੰਗ ਹੈ ਉਸ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਜਦੋਂ ਇਸ ਡਿਲੀਵਰੀ ਡਰਾਈਵਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਸ ਨੇ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਤੇ ਲੀਥਲ ਇੰਜੈਕਸ਼ਨ ਦੇ ਜ਼ਰੀਏ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਜਾਵੇਗਾ ਪਰ ਤਰੀਕ ਅਜੇ ਤੈਅ ਨਹੀਂ ਕੀਤੀ ਗਈ। ਅਸਲ ਵਿੱਚ ਜਿਹੜੀ ਕਹਾਣੀ ਇਹ ਹੈ ਕਿ ਫੋਰਟ ਵਰਥ ਟੈਕਸਸ ਦੇ ਵਿੱਚ ਸਟ੍ਰੈਂਡ ਫੈਮਿਲੀ ਨੂੰ 30 ਨਵੰਬਰ 2022 ਨੂੰ ਇੱਕ ਡਿਲੀਵਰੀ ਜਿਹੜੀ ਹੈ ਉਹ ਮਿਲਣੀ ਸੀ ਜਿਸ ਦੇ ਵਿੱਚ ਇਸ ਵਿਅਕਤੀ ਨੇ ਡਿਲੀਵਰੀ ਕਰਨ ਦੀ ਬਜਾਏ ਉਸ 7 ਸਾਲਾ ਲੜਕੀ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ। ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਵਿੱਚ ਡਿਟੇਲ ਜਿਹੜੀਆਂ ਹੈਗੀਆਂ ਨੇ ਜੀ ਅਸੀਂ ਬਹੁਤੀਆਂ ਸ਼ੇਅਰ ਨਹੀਂ ਕਰਨਾ ਚਾਹੁੰਦੇ। ਇਸ ਤੋਂ ਇਲਾਵਾ ਜੀ ਇੰਡੀਆ ਦੀ ਖਬਰ ਹੈ ਕਿ ਇੰਡੀਆ ਦੀ ਰਾਜਧਾਨੀ ਦਿੱਲੀ ਵਿੱਚ ਔਰਤਾਂ ਖਿਲਾਫ ਕ੍ਰਾਈਮ ਜੁਰਮ ਬਹੁਤ ਜ਼ਿਆਦਾ ਤਿੱਖਾ ਹੈ ਅਤੇ 2024 ਦੇ ਅੰਕੜੇ ਜਿਹੜੇ ਨੇ ਉਹ ਕੱਢ ਕੇ ਲਿਆਂਦੇ ਗਏ ਨੇ। 2024 ਵਿੱਚ 13,396 ਕ੍ਰਾਈਮ ਰਿਪੋਰਟ ਕੀਤੇ ਗਏ ਇਕੱਲੀ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ। ਕ੍ਰਾਈਮ ਅਗੇਂਸਟ ਵਿਮੈਨ ਇਹ 19 ਸ਼ਹਿਰਾਂ ਦੇ ਅੰਕੜੇ ਹੈਗੇ ਨੇ ਅਤੇ ਦਿੱਲੀ ਉਸ ਵਿੱਚੋਂ ਹਾਈਐਸਟ ਹੈ। ਇਹ ਨੈਸ਼ਨਲ ਕ੍ਰਾਈਮ ਰਿਕੋਰਡ ਬਿਊਰੋ ਦੀ ਰਿਪੋਰਟ ਕਹਿੰਦੀ ਹੈ ਅਤੇ ਦਿੱਲੀ ਦੇ ਵਿੱਚ ਜਿਹੜੇ 2024 ਦੇ ਵਿੱਚ ਹੋਰ ਜਿਹੜੇ ਸ਼ਹਿਰ ਹੈਗੇ ਨੇ ਉਹਨਾਂ ਵਿੱਚ ਜੈਪੁਰ ਇੰਦੌਰ ਅਤੇ ਲਖਨਊ ਹੈਗੇ ਨੇ ਜੀ। ਕ੍ਰਾਈਮ ਰੇਟ 2024 ਦਾ 176.8 ਰਿਕਾਰਡ ਕੀਤਾ ਗਿਆ ਜਿਹਦੇ ਵਿੱਚ 176 ਦਾ ਮਤਲਬ ਇਹ ਹੈ ਕਿ 1,00,000 ਔਰਤਾਂ ਦੀ ਟੋਟਲ ਗਿਣਤੀ ਦੇ ਪਿੱਛੇ ਕਿੰਨੀਆਂ ਔਰਤਾਂ ਦੇ ਕੇਸ ਜਿਹੜੇ ਨੇ ਇਸ ਤਰ੍ਹਾਂ ਦੇ ਕ੍ਰਾਈਮ ਹੁੰਦੇ ਨੇ। ਰਿਪੋਰਟ ਦੇ ਮੁਤਾਬਕ ਓਵਰਆਲ ਕ੍ਰਾਈਮ ਜਿਹੜੇ ਨੇ ਦਿੱਲੀ ਦੇ ਵਿੱਚ ਉਹਨਾਂ 'ਚ ਕਾਫੀ ਵਾਧਾ 2023 ਅਤੇ 24 ਵਿੱਚ ਦਰਜ ਕੀਤਾ ਗਿਆ ਹੈ। ਸੋ ਕ੍ਰਾਈਮ ਜਿਹੜੇ ਇਸ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਨੇ ਰੇਪ ਦਾਜ ਨਾਲ ਰਿਲੇਟਡ ਗੱਲਾਂ ਇਹ ਸਭ ਤੋਂ ਵੱਡਾ ਕੰਸਰਨ ਹੈ। 1,058 ਕੇਸ ਇਕੱਲੇ ਰੇਪ ਦੇ ਹੈਗੇ ਨੇ ਜੀ ਅਤੇ ਦਾਜ ਨਾਲ ਰਿਲੇਟਡ ਕੇਸ 109 ਦੇ ਲਾਗੇ ਨੇ। ਕਿਡਨੈਪਿੰਗ ਐਬਡਕਸ਼ਨ ਮਾਰਕੁਟਾਈ ਇਹ ਸਾਰੇ ਕ੍ਰਾਈਮ ਜਿਹੜੇ ਨੇ ਇੰਡੀਆ ਦੇ ਤਕਰੀਬਨ 19 ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਕਾਫੀ ਜ਼ਿਆਦਾ ਨੇ ਜੋ ਕਿ ਇਹ ਭਾਰਤ ਦੇ ਵਿੱਚ ਜੋ ਓਵਰਆਲ ਸਿਸਟਮ ਹੈ ਉਸ ਨੂੰ ਕ੍ਰੇਡੀਅਨਾਂ ਦੇ ਉੱਪਰ ਸਰਵੇਖਣ ਹੁੰਦੇ ਰਹਿੰਦੇ ਨੇ ਅਤੇ ਇਸ ਸੰਬੰਧੀ ਇੱਕ ਸਰਵੇਖਣ ਜੋ ਖਰਚੇ ਪਾਣੀ ਦੇ ਬਾਰੇ ਕੀਤਾ ਗਿਆ ਉਹਦੀ ਰਿਪੋਰਟ ਆਪ ਜੀ ਨਾਲ ਸਾਂਝੀ ਕਰਦੇ ਹਾਂ। ਕੈਨੇਡਾ ਪਲਸ ਇਨਸਾਈਟਸ ਦੁਆਰਾ ਕੀਤੇ ਗਏ ਇੱਕ ਸਰਵੇ ਦੇ ਵਿੱਚ ਪਤਾ ਲੱਗਦਾ ਹੈ ਕਿ 60% ਕੈਨੇਡੀਅਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਡੀ ਵਿੱਤੀ ਹਾਲਤ ਜਿਹੜੀ ਹੈ ਉਹ ਸੇਮ ਹੈ। 10 ਵਿੱਚੋਂ 1 ਕਹਿੰਦੀ ਹੈ ਕਿ ਸਾਡੇ ਜਿਹੜੇ ਨੇ ਇੰਪਰੂਵ ਹੋਈ ਹੈ ਅਤੇ 3 ਹਿੱਸਾ ਕਹਿੰਦੇ ਨੇ ਕਿ ਸਾਡੇ ਫਾਈਨਾਂਸਿਸ ਜਿਹੜੇ ਨੇ ਉਹ ਹਿੱਲੇ ਹੋਏ ਨੇ, ਸਾਡੀ ਵਿੱਤੀ ਹਾਲਾਤ ਹਿੱਲੇ ਹੋਏ ਨੇ। ਇਹਦੇ ਵਿੱਚ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਹੈ ਜਦੋਂ ਇੰਪਰੂਵ ਹੋਣ ਦੀ ਗੱਲ ਆਉਂਦੀ ਤਾਂ ਉਸ ਵਿੱਚ ਵੱਖਰੇ ਵੱਖਰੇ ਗਰੁੱਪ ਜਿਹੜੇ ਨੇ ਉਹਨਾਂ ਦੀ ਵੱਖਰੀ ਵੱਖਰੀ ਰਿਪੋਰਟ ਹੈ। ਜਿਨ੍ਹਾਂ ਨੇ ਕਿਹਾ ਕਿ ਸਾਡੀ ਵਿੱਤੀ ਹਾਲਤ ਵਿਗੜੀ ਹੈ ਉਹਨਾਂ ਦੀ ਜਿਹੜੀ ਅਰਨਿੰਗ ਹੈ 50,000 ਜਾਂ ਇਸ ਤੋਂ ਘੱਟ ਹੈ ਅਤੇ ਅਟਲਾਂਟਿਕ ਕੈਨੇਡਾ ਵਾਲੇ 37% ਨੇ ਇਹਦੇ ਵਿੱਚ
ਤੇ ਜਿਹੜੇ ਕਿ ਇਹ

0: ਬ੍ਰਿਟਿਸ਼ ਕੋਲੰਬੀਆ ਵਾਲੇ 35 ਨੇ ਤੇ ਅਲਬਰਟਾ ਵਾਲੇ 34% ਨੇ। ਜਿਹੜੇ ਕਹਿੰਦੇ ਨੇ ਕਿ ਸਾਡੀ ਇੰਪਰੂਵ ਹੋਈ ਆ ਉਹਨਾਂ ਦੀ ਉਮਰ 18 ਤੋਂ 24 ਸਾਲ ਦੇ ਦਰਮਿਆਨ ਉਹ 14% ਤੇ ਆ। ਪੁਰਸ਼ ਜਿਹੜੇ ਨੇ 13% ਤੇ, ਜਿਨ੍ਹਾਂ ਦੀ ਅਰਨਿੰਗ ਜਿਹੜੀ ਹੈ 50,000 ਪਰ ਸਾਲ ਦੀ ਹੈ। ਅਤੇ ਇੰਪਰੂਵਮੈਂਟ ਜਿਹੜੀ ਹੈ ਕਿਊਬਿਕ ਦੇ ਵਿੱਚ ਵੀ ਕੁਛ ਨੋਟ ਕੀਤੀ ਗਈ ਆ। ਸਰਵੇ ਉਸ ਵੇਲੇ ਆਇਆ ਜਦੋਂ ਤੇਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਅਤੇ $2 ਪਰ ਲੀਟਰ ਤੋਂ ਉੱਪਰ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਸ ਵੇਲੇ ਗੈਸੋਲੀਨ ਵਿਕ ਰਹੀ ਹੈ। ਗੈਸ ਪ੍ਰਾਈਸਿਸ ਅਪ੍ਰੈਲ ਦੇ ਵਿੱਚ ਜ਼ਿਆਦਾ ਵਧੀਆਂ ਅਤੇ ਮਾਰਚ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਸੀ ਬੇਸਿਕਲੀ। ਅਤੇ ਕੈਨੇਡਾ ਪਲਸ ਇਨਸਾਈਟਸ ਜਿਸ ਨੇ ਸਰਵੇਖਣ ਤਕਰੀਬਨ 1,550 ਕੈਨੇਡੀਅਨਾਂ 'ਤੇ ਕੀਤਾ ਔਨਲਾਈਨ ਪਲੇਟਫਾਰਮ ਦੇ ਜ਼ਰੀਏ, ਇਸ ਵਿੱਚ ਕੋਈ ਮਾਰਜਨ ਐਰਰ ਬਹੁਤਾ ਨਹੀਂ ਹੈ, 2% ਦਾ ਹੈ। ਪਰ ਕੈਨੇਡੀਅਨ ਪਿੰਚ ਮਹਿਸੂਸ ਕਰ ਰਹੇ ਨੇ ਓਵਰਆਲ ਕਿ ਜਿਹੜੀ ਸਥਿਤੀ ਹੈ ਜੀ, ਆਰਥਿਕ ਸਥਿਤੀ ਜਿਹੜੀ ਮੁਲਕ ਦੀ ਹੈ ਜਾਂ ਕੋਸਟ ਆਫ ਲਿਵਿੰਗ ਜਿਹੜੀ ਵਧੀ ਹੋਈ ਹੈ, ਇਹਦੇ ਨਾਲ ਉਹਨਾਂ ਦੇ ਪੂਰੇ ਜੀਵਨ 'ਤੇ ਇੰਪੈਕਟ ਪੈ ਰਿਹਾ। ਸੋ ਸਰਵੇਖਣ ਇਸ ਤਰ੍ਹਾਂ ਦੇ ਆਉਂਦੇ ਰਹਿਣਗੇ। ਇੰਟਰਸਟਿੰਗ ਗੱਲ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਡੀ ਸਿਚੁਏਸ਼ਨ ਜਿਹੜੀ ਇੰਪਰੂਵ ਹੋਈ ਹੈ। ਓਵਰਆਲ ਜੇ ਦੇਖਿਆ ਜਾਵੇ ਤਾਂ ਜੋ ਕੈਨੇਡਾ ਦੇ ਵਿੱਚ ਸਥਿਤੀ ਹੈ ਉਸ ਤੋਂ ਬਹੁਤ ਸਾਰੇ ਲੋਕ ਇਸ ਵੇਲੇ ਨਾ ਖੁਸ਼ੀ ਜਾਪਦੇ ਨੇ।
1: You are listening to Fairchild Radio CHKF FM 94.7, a multicultural radio station in Calgary.

0: The time is 5 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
3: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
0: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟ

0: ते सिद्धी गलबात करो गौरव शर्मा दे नाल पंजाबी हिंदी उर्दू या फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757 मर्सिडीज बेंज कंट्री हिल्स
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸਟਰ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6500 ਫਾਲਕਨ ਰਿਜ ਬੁਲੇ

0: ਬੁਲਵਾਰਡ
1: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150 235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउनहाउस एना ही नहीं एना तिना दे नाल लीगल बेसमेंट स्वीट भी बनाईया जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नु 403-617-2111 ते ते अमन गिल नु भी कॉल कर सकदे हो 403-479-7007 ते बिल्डिंग परमिट पहला तो ही अप्रूव्ड है
0: रेडियो सर संगम 94.7 एफएम स्टेशन आईडी दी ब्रेक तो बाद फिर स्वागत है जी प्रोग्राम पे चके चल के गलबात जड़ी है एक पेश करांगे जिस विच ताजा हालात जड़े उत्पन्न हुए ने पंजाब दे विच राजनीतिक स्थिति ते नाल कुछ ये हो जी गलबात के जो बम धमाके उत्थे हुए ने जलंधर ते अमृतसर दे विच ओ की लग रहा है किस तरह की कहानी है ते पंजाब दे हालातां बारे गलबात पत्रकार हमीर सिंह दे नाल इक जिहड़ी माहिराना राय है ओ प्रोग्राम दे दूसरे हिस्से विच पेश कीती जावेगी कैलगरी विच 9 मई नूं नगर कीर्तन सजाए जाणगे आप जी नूं इस विच बढ़ चढ़ के हिस्सा लैण दी बेनती है नाल दी नाल 10 मई नूं ड्रग अवेयरनेस फाउंडेशन कैलगरी वल्लों वाक करवाई जा रही है सालाना वाक है ते इस विच बलविंदर सिंह कौलों हुणां दा जिहड़ा योगदान है बड़े लंबे समय तों वो बहुत वड्डा रहा ते इस चीज़ नूं प्रमुख रखदे होए कि नशियां दा साडे समाज ते किन्ना प्रभाव है माफ करना जी नशियां नूं रोकथाम करन लई नशियां नूं रोकण लई उन्होंने बड़ी ये मुहिम चलाई बहुत सालां तों ते ड्रग अवेयरनेस फाउंडेशन कैलगरी दे विच लोकां नूं जागरूक करदी आई है बल्कि दुनिया भर दे विच जिहड़ा उन्होंने कीता है ते कनेडा पूरे दे विच वॉक कीती सी सो ਇਹ ਸਾਲਾਨਾ ਵਾਕ ਜਿਹੜੀ ਆ ਰੋਟਰੀ ਚੈਲੇਂਜਰ ਪਾਰਕ ਦੇ ਵਿੱਚ ਇਸ ਵਾਰੀ ਵੀ ਹੋਵੇਗੀ ਤੁਸੀਂ ਨਗਰ ਕੀਰਤਨ ਤੋਂ ਅਗਲੇ ਦਿਨ ਬਾਅਦ ਦੁਪਹਿਰ ਨੂੰ ਪਹੁੰਚ ਜਾਣਾ ਜੀ ਦੁਪਹਿਰ ਨੂੰ ਪਹੁੰਚ ਜਾਣਾ ਸਾਹਿਬ ਬਲਵਿੰਦਰ ਸਿੰਘ ਕਾਲੂ ਹੁਣਾਂ ਦੇ ਸੁਨੇਹੇ ਅਤੇ ਫੋਨ ਨੰਬਰ ਹੈ ਉਹਨਾਂ ਦਾ 403-617-9045 403-617-9045 ਖਬਰਾਂ ਕੁਛ ਹੋਰ ਜੀ ਆਪ ਜੀ ਨਾਲ ਸਾਂਝੀਆਂ ਕਰਦੇ ਲੇਕਿਨ ਉਸ ਤੋਂ ਪਹਿਲਾਂ ਸਪੋਂਸਰਾਂ ਬਾਰੇ ਜਾਣਕਾਰੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 5878322-08 ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਦੂਸਰੇ ਸਪੌਂਸਰ ਹਨ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜੋ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੇ ਤੁਸੀਂ ਵਧੀਆ ਡੀਲ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜਿਨ੍ਹਾਂ ਦਾ ਫੋਨ ਨੰਬਰ ਹੈ 403-404-3500 YYC ਹੋਮ ਕੇਅਰ ਜੋ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ ਫੋਨ ਨੰਬਰ ਹੈ 825-760-9883 825-760-9883 YYC ਹੋਮ ਕੇਅਰ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਰੈਸਟੋਰੈਂਟ ਜੋ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਦਾ ਫੋਨ ਨੰਬਰ ਹੈ 403-460-6666 ਅਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਕਿ ਤੁਸੀਂ $7 ਵਿੱਚ ਦੋ ਪਾਸਪੋਰਟ ਫੋਟੋ ਬਣਾ ਸਕਦੇ ਹੋ 403-947-0060 ਉਹਨਾਂ ਦਾ ਫੋਨ ਨੰਬਰ ਹੈ 403-947-0060 ਪ੍ਰੋਗਰਾਮ ਵਿੱਚ ਆਓ ਕੁਛ ਖਬਰਾਂ ਅਤੇ ਫਿਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਗੱਲਬਾਤ ਜਿਹੜੀ ਹੈ ਪੇਸ਼ ਕੀਤੀ ਜਾਵੇਗੀ ਕੈਨੇਡਾ ਦੇ ਕਈ ਪ੍ਰੋਵਿੰਸ ਦੇ ਵਿੱਚ ਅਮਰੀਕੀ ਸ਼ਰਾਬ 'ਤੇ ਲੱਗੇ ਬੈਨ ਦੇ ਕਰਕੇ USA ਦੇ ਵਿੱਚ ਐਲਕੋਹਲ ਐਕਸਪੋਰਟ ਜਿਹੜੇ ਕੈਨੇਡਾ ਨੂੰ ਨੇ ਉਹਨਾਂ ਵਿੱਚ ਭਾਰੀ ਕਮੀ ਆਈ ਹੈ ਕੈਨੇਡਾ ਨੇ ਘੱਟ ਕੈਨੇਡਾ ਜਿਹੜੀ ਅਮਰੀਕਨ ਸ਼ਰਾਬ ਹੈ ਉਸਨੂੰ ਉਸਦਾ ਸੇਵਨ ਕੀਤਾ ਪਿਛਲੇ ਸਾਲ ਦੇ ਅੰਕੜਿਆਂ ਦੇ ਮੁਤਾਬਕ ਇੰਡਸਟਰੀ ਬਾਡੀ ਨੇ ਟਰੰਪ ਨੂੰ ਦੱਸਿਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਜਿਹੜਾ ਵਪਾਰਕ ਰੌਲਾ ਗੌਲਾ ਹੈ ਇਸ ਨਾਲ ਐਲਕੋਹਲ ਇੰਡਸਟਰੀ ਦੇ ਵਿੱਚ ਨੌਕਰੀਆਂ ਜਾ ਰਹੀਆਂ ਨੇ ਯੂਐਸ ਪ੍ਰੈਜ਼ੀਡੈਂਟ ਨੇ ਜਿਹੜੇ ਕੈਨੇਡਾ ਦੇ ਉੱਪਰ

ਜਿਹੜੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕੈਨੇਡਾ ਨੂੰ ਕਮਿਊਨੀ ਸਟੇਟ ਬਣਾਉਣ ਦੀ, ਅਤੇ ਉਸ ਦੇ ਨਾਲ ਤੇ ਜਿਹੜੀ ਡਿਊਟੀਜ਼ ਲਾ ਦਿੱਤੀਆਂ ਕੈਨੇਡੀਅਨ ਵਸਤਾਂ 'ਤੇ, ਉਸ ਨਾਲ ਕੈਨੇਡੀਅਨ ਲੋਕ ਵੀ ਨਾਰਾਜ਼ ਹੋਏ। ਕੈਨੇਡਾ ਦੀ ਸਰਕਾਰ ਨੇ ਕੁਛ ਆਪਣੇ ਤੌਰ 'ਤੇ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕੁਛ ਸੂਬਿਆਂ ਨੇ ਕੈਨੇਡੀਅਨ ਸ਼ਰਾਬ ਜਿਹੜੀ ਅਮਰੀਕਨ ਸ਼ਰਾਬ ਹੈ ਉਹ ਆਪਣੀ ਸ਼ੈਲਫਾਂ ਤੋਂ ਚੁਕਵਾ ਦਿੱਤੀ, ਹਾਲਾਂਕਿ ਕਈਆਂ ਵਿੱਚ ਇਸੇ ਤਰ੍ਹਾਂ ਰੱਖੀ ਜਾ ਰਹੀ ਹੈ। ਅਤੇ ਡੋਨਲਡ ਟਰੰਪ ਦੇ ਨੀਤੀਆਂ ਦੇ ਖਿਲਾਫ ਜਿਹੜੇ ਐਕਸ਼ਨ ਲਿਆ ਮੁਲਕਾਂ ਨੇ, ਜਿਸ ਵਿੱਚ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਨੇ, ਇਸ ਨਾਲ USA ਦੇ ਵਿੱਚ ਸ਼ਰਾਬ ਇੰਡਸਟਰੀ 'ਤੇ ਬੁਰਾ ਅਸਰ ਪਿਆ। ਇਹ ਜਿਹੜੇ ਡਿਸਟਿਲਡ ਸਪਿਰਿਟਸ ਕੌਂਸਲ ਆਫ ਯੂਨਾਈਟਿਡ ਸਟੇਟਸ ਦੇ CEO ਪ੍ਰੈਜੀਡੈਂਟ ਕ੍ਰਿਸ ਵੋਂਗਰ ਹੈਗੇ ਨੇ, ਉਹਨਾਂ ਦੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਕਿ ਇਹ ਟੈਰਿਫ ਭਾਵਾਂ USA ਨੇ ਲਾਏ ਜਾਂ ਨਹੀਂ ਲਾਏ, ਪਰ ਇਹਨਾਂ ਦੀ ਧਮਕੀ ਦੇ ਨਾਲ ਨੈਗੇਟਿਵ ਇੰਪੈਕਟ ਜਿਹੜਾ ਇੰਪੋਰਟਸ 'ਤੇ ਪਿਆ। ਦੋ ਸੂਬੇ ਅਲਬਰਟਾ ਅਤੇ ਸਸਕੈਚੂਨ ਦੇ ਵਿੱਚ ਅਮਰੀਕਨ ਸ਼ਰਾਬ ਇਸ ਵੇਲੇ ਹੈ, ਬਾਕੀਆਂ ਦੇ ਵਿੱਚ ਅਮਰੀਕਨ ਸ਼ਰਾਬ 'ਤੇ ਬੈਨ ਹੈ। ਇਹਦੇ ਨਾਲ ਜਿਹੜੀ ਸ਼ਰਾਬ ਦੀ ਵਿਕਰੀ ਜੋ USA ਵਾਲੇ ਕੈਨੇਡਾ ਨੂੰ ਕਰਦੇ ਸੀ, ਉਹ 63% ਉਸ ਵਿੱਚ ਕਮੀ ਆ ਗਈ ਹੈ। ਸੋ ਇਹਦਾ ਮਤਲਬ ਇਹ ਹੈ ਕਿ USA ਦੇ ਵਿੱਚ ਉਹਨਾਂ ਨੂੰ ਆਪਣੀ ਵਰਕ ਫੋਰਸ ਦਾ 3.5% ਜਿਹੜਾ ਘਟਾਉਣਾ ਪਿਆ, ਤਕਰੀਬਨ 1000 ਨੌਕਰੀ ਇਸ ਨਾਲ ਖੁੱਸ ਗਈ ਹੈ USA ਦੇ ਵਿੱਚ। ਇਹ ਸਤੰਬਰ 2024 ਤੋਂ ਸਤੰਬਰ 2025 ਤੱਕ ਦੇ ਅੰਕੜੇ ਨੇ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਸੀ ਕਿ USA ਨੇ ਕੰਸਰਨ ਜਿਹੜਾ ਇਸ ਦਾ ਸ਼ੋਅ ਕੀਤਾ ਕਿ ਕਈ ਸੂਬਿਆਂ ਨੇ ਉਹਨਾਂ ਦੀ ਸ਼ਰਾਬ 'ਤੇ ਬੈਨ ਲਾਇਆ ਹੋਇਆ, ਜਦਕਿ ਇਹ ਇੱਕ ਟ੍ਰੇਡ ਜਿਹੜੇ ਵਪਾਰਕ ਗੱਲਬਾਤ ਆ ਉਸ 'ਤੇ ਰਸਤੇ ਦਾ ਅੜਕਾ ਵੀ ਇਹ ਚੀਜ਼ਾਂ ਹੈਗੀਆਂ ਨੇ। ਖੈਰ ਹੁਣ ਇਸ ਵੇਲੇ ਟਰੰਪ ਦੀ ਅਨਾਊਂਸਮੈਂਟ ਜਿਹੜੀ ਹੈ ਉਹ ਟੈਰਿਫ ਦੀ ਕੈਨੇਡਾ 'ਤੇ ਹੋਈ, ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਤਰਾ 'ਤੇ ਸ਼ਰਾਬ ਜਿਹੜੀ ਹੈ ਸ਼ੈਲਫਾਂ ਤੋਂ ਹਟਾ ਦਿੱਤੀ ਗਈ ਸੀ। US ਸਰਕਾਰ ਨੇ ਵੀ ਇਸ ਚੀਜ਼ ਦਾ ਨੋਟਿਸ ਲਿਆ, ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਬਹੁਤ ਸੀਰੀਅਸ ਕੰਸਰਨ ਹੈਗੇ ਨੇ ਜਿਨ੍ਹਾਂ 'ਤੇ ਧਿਆਨ ਦੇਣਾ ਬਣਦਾ ਹੈ, ਪਰ ਇਸ ਨਾਲ ਅਮਰੀਕਨ ਸਰਕਾਰ ਹੋਰ ਨਾਰਾਜ਼ ਹੀ ਹੋਵੇਗੀ, ਇਸ ਨਾਲ ਖੁਸ਼ 'ਤੇ ਉਹਨਾਂ ਦੇ ਹੋਣ ਦਾ ਕੋਈ ਕਾਰਨ ਬਣਦਾ ਨਹੀਂ ਹੈ। ਹੋਰ ਖਬਰਾਂ ਦੇ ਵਿੱਚ ਸਨਕੋਰ ਵੱਲੋਂ ਡੀਜ਼ਲ ਜਿਹੜਾ ਹੈ ਉਸ ਦੀ ਪ੍ਰੋਡਕਸ਼ਨ ਵਧਾਈ ਜਾ ਰਹੀ ਹੈ ਅਤੇ ਜੈੱਟ ਫਿਊਲ ਦੀ ਵੀ ਵਧਾਈ ਜਾ ਰਹੀ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਡਿਮਾਂਡ ਵੱਧ ਰਹੀ ਹੈ। ਸਨਕੋਰ ਐਨਰਜੀ ਇਨਕਾਰਪੋਰੇਸ਼ਨ ਇਹਨਾਂ ਵੱਲੋਂ ਹਾਈ ਡਿਮਾਂਡ ਪ੍ਰੋਡਕਟ ਜਿਹੜੇ ਨੇ ਜੈੱਟ ਫਿਊਲ ਅਤੇ ਡੀਜ਼ਲ, ਇਸ ਦੀ ਪ੍ਰੋਡਕਸ਼ਨ ਕੈਨੇਡੀਅਨ ਰਿਫਾਇਨਰੀਆਂ ਦੇ ਵਿੱਚੋਂ ਵਧਾਈ ਜਾ ਰਹੀ ਹੈ ਤਾਂ ਕਿ ਮਿਡਲ ਈਸਟ ਦੇ ਪੈ ਰਹੇ ਪ੍ਰਭਾਵਾਂ ਤੋਂ ਇਹਨਾਂ ਨੂੰ ਕੋਈ ਆਪਣੇ ਫਾਇਦੇ ਲਈ ਅਤੇ ਉਸ ਦੀ ਸਪਲਾਈ ਦੀ ਪੂਰਤੀ ਲਈ ਕੰਮ ਕੀਤਾ ਜਾ ਸਕੇ। ਕੈਲਗਰੀ ਦੇ ਵਿੱਚ ਬੇਸਡ ਹੈ ਸਨਕੋਰ ਐਨਰਜੀ ਔਰ ਬਹੁਤ ਵੱਡੀ ਆਇਲ ਸੈਂਡ ਪ੍ਰੋਡਿਊਸਰ ਹੈ, ਰਿਫਾਈਨਰ ਵੀ ਹੈ, ਫਿਊਲ ਦਾ ਰਿਟੇਲਰ ਹੈ। ਇਹਨਾਂ ਨੇ ਫਿਲੀਪੀਨ ਅਤੇ ਪਿਊਟੋਰੀਕੋ ਦੇ ਵਿੱਚ ਆਪਣੇ ਤੇਲ ਵੇਚਿਆ ਹੈ ਔਰ ਬਹੁਤ ਜ਼ਿਆਦਾ ਮਾਰਕੀਟ ਪ੍ਰਾਈਸਿੰਗ ਜਿਹੜੀ ਵਧੀਆ ਇਹਨਾਂ ਨੂੰ ਮਿਲੀ ਹੈ, ਇਹ ਇਹਨਾਂ ਦੇ ਫਾਈਨੈਂਸ਼ੀਅਲ ਆਫਿਸਰ ਟ੍ਰੋਏ ਲਿਟਲ ਨੇ ਦੱਸਿਆ ਹੈ ਕਾਨਫਰੰਸ ਕਾਲ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੇ ਰਹੀ ਹੈ। ਰਿਫਾਇੰਡ ਪ੍ਰੋਡਕਟ ਜਿਹੜੀ ਹੈ 2026 ਦੇ ਪਹਿਲੇ 3 ਮਹੀਨਿਆਂ ਵਿੱਚ 6,80,900 ਬੈਰਲ ਪਰ ਡੇ ਸੀ, ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 12% ਜ਼ਿਆਦਾ ਸੀ ਇਕੱਲੇ ਸਨਕੋਰ ਦੀ। ਸੋ ਕਾਫੀ ਵਿਕਰੀ ਵਧੀ ਹੈ ਅਤੇ ਡੀਜ਼ਲ ਦੇ ਕਾਰਗੋ ਜਿਹੜੇ ਆ ਉਹ ਕਾਫੀ ਜ਼ਿਆਦਾ ਵਧੇ ਨੇ। ਸਨਕੋਰ ਦਾ ਡੌਕ ਜਿਹੜਾ ਵੈਨਕੂਵਰ ਦੇ ਕੁਆਟਰ ਦੇ ਵਿੱਚ ਹੈ, ਉਹਦੇ ਵਿੱਚ 14 ਡੀਜ਼ਲ ਕਾਰਗੋ ਜਿਹੜੇ ਨੇ ਉਹ ਉੱਥੋਂ ਨਿਕਲਣ ਦੇ ਵਿੱਚ ਸਫਲ ਹੋਏ ਅਤੇ ਜੇ ਪਿਛਲੇ ਸਾਲ ਦੇ ਇਹ ਪਿਛਲੇ ਪਹਿਲੇ 2-3 ਮਹੀਨਿਆਂ ਦੇ ਵਿੱਚ ਇੰਨੇ 14 ਵੱਡੇ ਡੀਜ਼ਲ ਦੇ ਕਾਰਗੋ ਸ਼ਿਪ ਜਿਹੜੇ ਨੇ ਵੇਚ ਦਿੱਤੇ ਨੇ ਸਨਕੋਰ ਨੇ, ਜਦਕਿ ਪਿਛਲੇ ਸਾਲ ਪੂਰੇ ਸਾਲ ਦੇ ਵਿੱਚ ਸਾਰੇ ਸਾਲ 'ਚ 28 ਵਿੱਚ ਸਨ। ਸੋ ਕੁਛ ਇਨਵੈਸਟਮੈਂਟ ਵੀ ਕੀਤੀਆਂ ਨੇ ਕੰਪਨੀਆਂ ਨੇ, ਜਿਸ ਦੇ ਨਾਲ ਮਾੜਾ ਮੋਟਾ ਇਨਵੈਸਟਮੈਂਟ ਕਰਕੇ ਡੀਜ਼ਲ ਦੀ ਖਪਤ ਜਿਹੜੀ ਹੈ ਉਸਨੂੰ, ਡੀਜ਼ਲ ਦੀ ਪ੍ਰੋਡਕਸ਼ਨ ਹੈ ਉਸਨੂੰ ਜ਼ਿਆਦਾ ਵਧਾਇਆ ਗਿਆ, ਕਿਉਂਕਿ ਉਸ ਦੀ ਡਿਮਾਂਡ ਜਿਹੜੀ ਹੈ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈ। ਆਪ ਜੀ ਨੇ ਨੋਟ ਵੀ ਕੀਤਾ ਹੋਵੇਗਾ ਕਿ ਡੀਜ਼ਲ ਦੀਆਂ ਪ੍ਰਾਈਸਾਂ ਬਹੁਤ ਹਾਈ ਨੇ। ਸੋ ਜੈੱਟ ਫਿਊਲ ਦੇ ਮਾਮਲੇ ਦੇ ਵਿੱਚ ਵੀ ਯੂਰਪ ਦੀ ਮਾਰਕੀਟ ਅਤੇ ਹੋਰ ਜਿਹੜੇ ਮੁਲਕ ਹੈਗੇ ਨੇ ਕੈਰੇਬੀਅਨ ਵਗੈਰਾ ਦੇ, ਉੱਥੇ ਵੀ ਜ਼ਿਆਦਾ ਹਿੱਸਾ ਪਾਇਆ ਹੈ। ਸੋ ਰਿਜ਼ਲਟਸ ਜਿਹੜੇ ਨੇ ਤੇਲ ਦੀਆਂ ਕੰਪਨੀਆਂ ਲਈ ਬਹੁਤ ਪ੍ਰੋਫਿਟੇਬਲ ਨੇ ਅਤੇ ਸਨਕੋਰ ਦੀ ਨੈੱਟ ਅਰਨਿੰਗ ਜਿਹੜੀ ਪਹਿਲੇ ਕੁਆਟਰ ਦੇ ਵਿੱਚ ਆਈ ਹੈ ਜਨਵਰੀ ਫਰਵਰੀ ਮਾਰਚ ਦੀ, ਉਹ $2.1 billion ਆਈ ਹੈ, ਜਦਕਿ ਪਿਛਲੇ ਸਾਲ ਦੇ ਇਹਨਾਂ ਤਿੰਨਾਂ ਪਹਿਲੇ 3 ਮਹੀਨਿਆਂ ਵਿੱਚ $1.69 billion ਸੀ। ਸੋ ਇਹ ਰਿਪੋਰਟ ਜਿਹੜੀ ਤਾਜ਼ਾ ਜੋ ਤੇਲ ਅਤੇ ਗੈਸ ਦੀ ਇੰਡਸਟਰੀ ਹੈ ਉਸਦੇ ਵਿੱਚੋਂ। ਕੈਲਗਰੀ ਦੇ ਵਿੱਚ ਕ੍ਰਿਮੀਨਲ

ਡਿਫੈਂਸ ਲਾਇਰ ਨੂੰ ਚਾਰਜ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਉਕਸਾਉਣ ਦਾ ਦੋਸ਼ ਹੈ। ਕੈਲਗਰੀ ਦਾ ਕ੍ਰਿਮੀਨਲ ਡਿਫੈਂਸ ਲਾਇਰ ਇਸ 'ਤੇ ਸੈਕਸ਼ੂਅਲ ਐਕਸਪਲੋਇਟੇਸ਼ਨ ਅਤੇ ਚਾਈਲਡ ਲਿਵਰਿੰਗ ਦਾ ਇਲਜ਼ਾਮ ਹੈ ਅਤੇ ਉਸ ਨੂੰ ਇੱਕ ਪੁਲਿਸ ਅਫਸਰ ਨੂੰ ਹਰਾਸ ਕਰਨ ਦਾ ਵੀ ਦੋਸ਼ ਸੀ। ਜੋਰਡਨ ਬੋਨਰ 46 ਸਾਲਾਂ ਦਾ, ਇਸ ਨੂੰ ਪਿਛਲੇ ਹਫ਼ਤੇ ਅਲਬਰਟਾ ਲਾਅ ਐਨਫੋਰਸਮੈਂਟ ਰਿਸਪੋਂਸ ਟੀਮ ਅਲਰਟ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਆਈਸ ਅਤੇ ਨਾਲ ਦੀ ਨਾਲ ਕੈਲਗਰੀ ਪੁਲਿਸ ਨੇ ਉਸ 'ਤੇ ਕਾਰਵਾਈ ਕੀਤੀ ਸੀ ਅਤੇ ਉਸਦੇ ਘਰ ਅਤੇ ਦਫ਼ਤਰ 'ਤੇ ਛਾਪੇ ਮਾਰੇ ਸੀ। ਅਲਰਟ ਦੇ ਮੁਤਾਬਕ ਇਸ ਵਕੀਲ ਦੇ ਉੱਪਰ ਦੋਸ਼ ਹੈ ਕਿ ਉਹ ਬਹੁਤ ਸਾਰੇ ਬੱਚਿਆਂ ਜਿਨ੍ਹਾਂ ਦੀ ਉਮਰ 11 ਤੋਂ 15 ਸਾਲ ਸੀ ਉਹਨਾਂ ਨਾਲ ਸੈਕਸ਼ੂਅਲੀ ਐਕਸਪਲਿਸਿਟ ਕਨਵਰਸੇਸ਼ਨ ਦੇ ਵਿੱਚ ਉਲਝਿਆ ਅਤੇ ਇਸ ਤਰ੍ਹਾਂ ਪੁਲਿਸ ਨੇ ਵੀ ਉਸ 'ਤੇ ਇਸ ਤਰ੍ਹਾਂ ਦਾ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਮਟੀਰੀਅਲ ਜਿਹੜਾ ਆਨਲਾਈਨ ਸ਼ੇਅਰ ਕਰਨ ਦਾ ਵੀ ਇਲਜ਼ਾਮ ਲਾਇਆ ਹੈ। ਉਸ 'ਤੇ ਫਾਇਰ ਆਰਮ ਰਿਲੇਟਡ ਚਾਰਜਿਸ ਵੀ ਹੈਗੇ ਨੇ ਅਤੇ ਕੇਅਰਲੈਸ ਜਿਹੜਾ ਸਟੋਰੇਜ ਆਫ ਏ ਫਾਇਰ ਆਰਮ ਦਾ ਵੀ ਉਸ 'ਤੇ ਚਾਰਜ ਹੈ। ਇਨਵੈਸਟੀਗੇਸ਼ਨ ਜਿਹੜੀ ਹੈ ਦਸੰਬਰ ਦੇ ਵਿੱਚ ਸ਼ੁਰੂ ਹੋਈ ਸੀ। ਅਲਰਟ ਦੁਆਰਾ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਰਨ ਦੁਆਰਾ ਸ਼ੁਰੂ ਕੀਤੀ ਗਈ ਸੀ ਅਤੇ ਇਸ ਪੁਲਿਸ ਨੇ ਜਿਹੜੇ ਯੂਜ਼ਰ ਨੇਮ ਵੀ ਉਸ 'ਤੇ ਜਿਹੜੇ ਸੀ ਉਹ ਰਿਲੀਜ਼ ਕੀਤੇ ਜਿਨ੍ਹਾਂ ਦੇ ਤਹਿਤ ਉਹ ਕੰਮ ਕਰਦਾ। ਉਹ ਕਹਿੰਦੇ ਨੇ ਕਿ ਸਨੈਪਚੈਟ ਦੇ ਯੂਜ਼ਰ ਨੇਮ ਜਿਸ ਦੇ ਵਿੱਚ ਬੋਨਰ ਸੀ, GRC ਬੋਨਰ, ਵਾਈ ਡੂ ਯੂ ਕੇਅਰ, 197, ਡੈਡੀ SBOI, ਇਸ ਤਰ੍ਹਾਂ ਦੇ ਉਸਦੇ ਯੂਜ਼ਰ ਨੇਮ ਸੀਗੇ ਅਤੇ ਉਸਨੂੰ ਪੇਸ਼ ਕੀਤਾ ਜਾ ਰਿਹਾ। ਇੱਕ ਜ਼ਿੰਮੇਵਾਰ ਵਕੀਲ ਹੋ ਕੇ ਭਾਈਚਾਰੇ ਦਾ ਉਸ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਣੇ ਜਿਹੜੇ ਨੇ ਬਹੁਤ ਹੀ ਸੀਰੀਅਸ ਕਹਾਣੀ ਹੈ ਜੀ। ਥੋੜ੍ਹੀ ਜਿਹੀ ਖਬਰ ਭਾਰਤ ਪਾਕਿਸਤਾਨ ਦੀ ਗੱਲ ਕਰ ਲੈਂਦੇ ਹਾਂ। ਆਪ ਜੀ ਨੂੰ ਪਤਾ ਹੈ ਕਿ ਕ੍ਰਿਕਟ ਨੂੰ ਲੈ ਕੇ ਬੜੀ ਪੋਲੀਟਿਕਸ ਚੱਲੀ ਹੈ ਦੋਵਾਂ ਦੇਸ਼ਾਂ ਦੇ ਦਰਮਿਆਨ ਅਤੇ ਭਾਰਤ ਵੱਲੋਂ ਪਾਕਿਸਤਾਨ ਨਾਲ ਪਾਕਿਸਤਾਨ ਦੇ ਵਿੱਚ ਨਾ ਜਾਣਾ, ਨਾ ਉਹਨਾਂ ਦੀ ਟੀਮ ਨੂੰ ਕਿਸੇ ਨੂੰ ਆਉਣ ਦੇਣਾ, ਨਾ IPL ਦੇ ਵਿੱਚ ਉਹਨਾਂ ਦੇ ਕਿਸੇ ਪਲੇਅਰ ਦਾ, ਇਹ ਸਿਸਟਮ ਚੱਲਦਾ ਰਿਹਾ। ਜੋ ਰੀਸੈਂਟਲੀ ਵਰਲਡ ਕੱਪ ਹੋਇਆ ਸੀ ਉਸ ਵਿੱਚ ਪਾਕਿਸਤਾਨ ਨੇ ਆਪਣੇ ਮੈਚ ਸ਼੍ਰੀਲੰਕਾ ਦੇ ਵਿੱਚ ਖੇਲੇ, ਇੰਡੀਆ ਪਾਕਿਸਤਾਨ ਦਾ ਮੈਚ ਵੀ ਉੱਧਰ ਹੋਇਆ। ਲੇਕਿਨ ਕੁਛ ਅਹਿਮ ਈਵੈਂਟਸ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਹੋਣ ਜਾ ਰਹੀਆਂ ਨੇ। 2030 ਦੇ ਵਿੱਚ ਕਾਮਨਵੈਲਥ ਖੇਡਾਂ ਹੋਣੀਆਂ ਨੇ ਅਤੇ ਨਾਲ 2036 ਦੀਆਂ ਓਲੰਪਿਕ ਅਤੇ 2038 ਦੀਆਂ ਏਸ਼ੀਅਨ ਖੇਡਾਂ ਜਿਹੜੀਆਂ ਨੇ ਅਹਿਮਦਾਬਾਦ ਦੇ ਵਿੱਚ, ਉਹਨਾਂ ਲਈ ਵੀ ਬਿਡਿੰਗ ਕੀਤੀ ਹੋਈ ਹੈ। ਪਰ ਹੁਣ ਭਾਰਤ ਸਰਕਾਰ ਵੱਲੋਂ ਇਸ਼ਾਰਾ ਇਸ ਤਰ੍ਹਾਂ ਦਾ ਮਿਲਿਆ ਕਿ ਪਾਕਿਸਤਾਨੀ ਪਲੇਅਰ ਅਤੇ ਟੀਮਾਂ ਜਿਹੜੀਆਂ ਨੇ ਜੀ ਉਹ ਮਲਟੀ ਲੈਟਰਲ ਈਵੈਂਟਸ ਜਿਹੜੀਆਂ ਇੰਡੀਆ ਦੁਆਰਾ ਹੋਸਟ ਕੀਤੀਆਂ ਜਾਣਗੀਆਂ, ਜਿਸ ਵਿੱਚ ਬਹੁਤ ਸਾਰੇ ਮੁਲਕ ਹੋਰ ਵੀ ਸ਼ਾਮਿਲ ਹੁੰਦੇ ਨੇ, ਉਹਨਾਂ ਵਿੱਚ ਜਿਹੜਾ ਹੈ ਉਹ ਹਿੱਸਾ ਲੈ ਸਕਣਗੇ। ਪਰ ਬਾਈਲੈਟਰਲ ਈਵੈਂਟਸ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ, ਇੰਡੀਆ ਦੀ ਸਪੋਰਟਸ ਮਿਨਿਸਟਰੀ ਨੇ ਇਹ ਜਾਣਕਾਰੀ ਦਿੱਤੀ ਹੈ। ਭਾਵ ਉਹ ਖੇਡਾਂ ਭਾਰਤ ਦੇ ਵਿੱਚ ਪਾਕਿਸਤਾਨੀ ਪਲੇਅਰਾਂ ਲਈ ਨਹੀਂ ਹੋਣਗੀਆਂ ਜਿਨ੍ਹਾਂ ਵਿੱਚ ਸਿਰਫ ਇਹ ਦੋਨੇ ਟੀਮਾਂ ਸ਼ਾਮਿਲ ਹੋਣ, ਜਿਸ ਵਿੱਚ ਹੋਰ ਟੀਮਾਂ ਦਾ ਜਿਵੇਂ ਪਹਿਲਾਂ ਮੈਂ ਦੱਸਿਆ ਕਾਮਨਵੈਲਥ ਜਾਂ ਕੋਈ ਹੋਰ ਖੇਡਾਂ ਹੁੰਦੀਆਂ ਨੇ ਉਹਦੇ ਵਿੱਚ ਪਾਕਿਸਤਾਨੀ ਖਿਡਾਰੀਆਂ ਨੂੰ ਜਿਹੜਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇੰਡੀਆ ਵੱਲੋਂ ਵੀਜ਼ਾ ਪ੍ਰੋਸੈਸ ਜਿਹੜੇ ਨੇ ਸਪੋਰਟਸ ਪਰਸਨ ਅਤੇ ਅਧਿਕਾਰੀਆਂ ਲਈ ਉਹਨੂੰ ਵੀ ਸਿੰਪਲੀਫਾਈ ਕੀਤਾ ਜਾਂਦਾ ਅਤੇ ਇਹਦੇ ਨਾਲ ਜਿਹੜੇ ਆਫਿਸ ਬੇਰਰ ਹੁੰਦੇ ਨੇ ਇੰਟਰਨੈਸ਼ਨਲ ਸਪੋਰਟਸ ਗਵਰਨਿੰਗ ਬਾਡੀਜ਼ ਦੇ, ਉਹਨਾਂ ਨੂੰ ਮਲਟੀ ਐਂਟਰੀ ਵੀਜ਼ਾ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ। ਸੋ ਇਹ ਲੌਂਗ ਫਰੀਜ਼ ਹੈ ਬਾਈਲੈਟਰਲ ਕ੍ਰਿਕਟ ਦੇ ਵਿੱਚ। ਲਾਸਟ ਜਿਹੜੀ ਸੀਰੀਜ਼ ਹੈ, ਆਖਰੀ ਸੀਰੀਜ਼, 2012-13 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਹੋਈ ਸੀ। ਉਸ ਤੋਂ ਬਾਅਦ ਬਾਈਲੈਟਰਲ ਸੀਰੀਜ਼ ਕੋਈ ਨਹੀਂ ਹੋਈ। ਹਾਂ, ਬਾਹਰਲੀਆਂ ਸਟੇਜਾਂ 'ਤੇ ਕਿਤੇ ਨਾ ਕਿਤੇ ਜਾ ਕੇ ਕੋਈ ਇੱਕਾ ਦੁੱਕਾ ਮੈਚ ਜਿਹੜੇ ਨੇ ਜੀ ਉਹ ਭਾਰਤ ਪਾਕਿਸਤਾਨ ਦੇ ਹੋਏ ਨੇ। ਹਾਂ, ਇੰਡੀਆ ਦੇ ਵਿੱਚ ਵੀ ਸ਼ਾਇਦ ਇੱਕ ਮੈਚ ਇੱਕ ਅੱਧਾ ਹੋਇਆ, ਪਰ ਬਾਈਲੈਟਰਲ ਸੀਰੀਜ਼ ਕੋਈ ਨਹੀਂ ਹੋਈ। ਸਾਡੇ ਕੋਲ ਹੋਰ ਖਬਰਾਂ ਨੇ ਇਹਨਾਂ ਦੇ ਵਿੱਚ। ਇੱਕ ਇੰਟਰਨੈਸ਼ਨਲ ਏਅਰਲਾਈਨ ਨੇ ਕੈਨੇਡਾ ਦੇ ਵਿੱਚ ਬਣਨ ਵਾਲੇ 150 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਮਲੇਸ਼ੀਆ ਦੀ ਏਅਰਲਾਈਨ ਹੈ ਏਅਰ ਏਸ਼ੀਆ, ਉਹਨਾਂ ਵੱਲੋਂ ਏਅਰਬੱਸ ਕੈਨੇਡਾ ਵੱਲੋਂ ਤਿਆਰ ਕੀਤੇ ਜਾਣ ਵਾਲੇ ਇਹ 220 ਜਹਾਜ਼ ਜਿਹੜੇ ਨੇ ਉਹਨਾਂ ਦਾ ਆਰਡਰ ਦਿੱਤਾ ਹੈ। 150 ਜਹਾਜ਼ ਜਿਹੜੇ ਨੇ ਕੈਨੇਡਾ ਦੇ ਵਿੱਚ ਬਣਾਏ ਜਾਣਗੇ। ਏਅਰਬੱਸ ਜੋ ਕਿ ਇਹ ਛੋਟੀ ਬਾਡੀ ਵਾਲੇ ਪਲੇਨ ਮੌਂਟਰੀਅਲ ਦੇ ਮੇਰਾਬਿਲ ਦੇ ਵਿੱਚ ਬਣਾਉਂਦੇ ਨੇ, ਉਹਦੇ ਨਾਲ ਐਗਰੀਮੈਂਟ ਹੋਇਆ ਜਿਸ ਵਿੱਚ ਮਲੇਸ਼ੀਆ ਦੀ ਏਅਰਲਾਈਨ ਏਅਰ ਏਸ਼ੀਆ ਨੇ ਬਹੁਤ ਵੱਡਾ ਆਰਡਰ ਇਹ 220 ਦਾ ਇਸ ਮੈਨੂਫੈਕਚਰ ਦੀ ਹਿਸਟਰੀ ਵਿੱਚ ਦਿੱਤਾ ਹੈ। ਏਅਰਬੱਸ ਕਮਰਸ਼ਲ ਏਅਰਕ੍ਰਾਫਟ ਡਿਵੀਜ਼ਨ ਦੇ ਹੈੱਡ ਲਾਰਡ ਵੈਗਨਰ ਨੇ ਕਿਹਾ ਕਿ ਇਹ ਡੀਲ ਜਿਹੜੀ ਹੈ ਗਲੋਬਲ ਏਵੀਏਸ਼ਨ ਦੇ ਵਿੱਚ ਕਿਊਬਿਕ ਦੇ ਰੋਲ

0: ਬਹੁਤ ਵੱਡਾ ਕਰਕੇ ਦਰਸਾਉਂਦੀ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਹਾਜ਼ਰੀ ਦੇ ਵਿੱਚ ਇਹ ਅਨਾਊਂਸਮੈਂਟ ਕੀਤੀ ਗਈ। ਫੈਡਰਲ ਗਵਰਨਮੈਂਟ ਦੀ ਪੁਸ਼ ਹੈ ਕਿ ਯੂਨਾਈਟਿਡ ਸਟੇਟਸ ਤੋਂ ਬਾਹਰ ਵੀ ਟ੍ਰੇਡ ਨੂੰ ਡਿਵਰਸੀਫਾਈ ਕੀਤਾ ਜਾਵੇ, ਯੂਨਾਈਟਿਡ ਸਟੇਟਸ ਤੋਂ ਬਾਹਰ ਵੀ ਦੇਖਿਆ ਜਾਵੇ। ਏਅਰਬੱਸ ਨੂੰ ਕਾਫੀ ਸਾਰੇ ਇਸ ਮੋਂਟਰੀਅਲ ਏਰੀਆ ਦੇ ਪਲਾਂਟ ਦੇ ਵਿੱਚ ਚੈਲੇਂਜਸ ਦਾ ਸਾਹਮਣਾ ਹੈ ਤੇ 7 ਜੈਟ ਜਿਹੜੇ ਨੇ ਪਰ ਮੰਥ ਤੋਂ ਵੱਧ ਜਦੋਂ ਉਹਨਾਂ ਨੂੰ ਬਣਾਉਣੇ ਪੈਂਦੇ ਫਿਰ ਜ਼ੋਰ ਲੱਗ ਜਾਂਦਾ, ਜਦਕਿ ਬ੍ਰੇਕ ਈਵਨ ਹੋਣ ਲਈ ਉਹਨਾਂ ਨੂੰ ਇਸ ਤੋਂ ਦੁੱਗਣੇ ਬਣਾਉਣੇ ਚਾਹੀਦੇ ਨੇ। ਸੋ ਇਹ ਇੱਕ ਚੰਗੀ ਅਨਾਊਂਸਮੈਂਟ ਹੈ, ਪਰ ਕੀ ਆਪਣੀ ਪ੍ਰੋਡਕਸ਼ਨ ਨੂੰ ਉਹ ਵਧਾ ਸਕੇਗੀ ਕੰਪਨੀ ਏਅਰਬੱਸ ਜੋ ਮੋਂਟਰੀਅਲ ਦੇ ਲਾਗੇ ਜਹਾਜ਼ ਬਣਾਉਂਦੀ ਹੈ, ਇਹ ਇੱਕ ਵੱਡਾ ਸਵਾਲ ਰਹੇਗਾ। ਮੈਕਸੀਕੋ ਦੇ ਮੈਕਸੀਕੋ ਸਿਟੀ ਵਿੱਚ ਇੱਕ ਨਾਈਟ ਕਲੱਬ ਦੀ ਇੱਕ ਸੋਸ਼ਲ ਮੀਡੀਆ ਪੋਸਟ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਕਿ ਜੇ ਕੋਈ ਅਮਰੀਕਨ ਸਾਡੀ ਨਾਈਟ ਕਲੱਬ ਦੇ ਵਿੱਚ ਦਾਖਲ ਹੋਣਾ ਚਾਹੁੰਦਾ ਤਾਂ ਉੱਥੋਂ $300 ਐਂਟਰੀ ਫੀਸ ਲਈ ਜਾਵੇਗੀ। ਮੈਕਸੀਕੋ ਦੇ ਸਿਟੀਜਨ ਅਤੇ ਹੋਰ ਸੈਂਟਰਲ ਅਤੇ ਸਾਊਥ ਅਮੈਰੀਕਨ ਕੰਟਰੀਜ਼ ਦੇ ਜਿਹੜੇ ਸਿਟੀਜਨ ਨੇ ਉਹ $14 ਉਹਨਾਂ ਲਈ ਫੀਸ ਹੈ ਅਤੇ ਹੋਰ ਮੁਲਕਾਂ ਦੇ ਲੋਕਾਂ ਨੂੰ $20 ਹੈ, ਜਦਕਿ ਅਮਰੀਕਾ ਵਾਸਤੇ $300 ਫੀਸ ਜਿਹੜੀ ਹੈ। ਇਸ ਨੂੰ ਮੈਕਸੀਕੋ ਸਿਟੀ ਦੇ ਇਸ ਨਾਈਟ ਕਲੱਬ ਵੱਲੋਂ ਪੋਲੀਟੀਕਲ ਸਟੈਂਸ ਕਿਹਾ ਜਾ ਰਿਹਾ ਹੈ ਕਿ ਅਸੀਂ ਰਾਜਨੀਤਿਕ ਸਟੈਂਡ ਏ ਲਿਆ। ਇਸੇ ਤਰ੍ਹਾਂ ਜਪਾਨ ਦੇ ਇੱਕ ਨਾਈਟ ਕਲੱਬ ਦੇ ਵਿੱਚ ਬਾਰੇ ਵੀ ਖਬਰ ਆਈ ਸੀ ਅਤੇ ਇਹ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਡਿਸਕਾਊਂਟ ਦਿੰਦੇ ਹਾਂ, ਹੋਰਨਾਂ ਮੁਲਕਾਂ ਦੇ ਲੋਕਾਂ ਨੂੰ ਹਰ ਕੋਈ ਇੱਥੇ ਵੈਲਕਮ ਹੈ, ਪਰ ਅਮਰੀਕਾ ਵਾਸਤੇ ਡਿਸਕਾਊਂਟ ਨਹੀਂ ਹੈਗੇ। ਸੋ ਦੁਨੀਆ ਭਰ ਦੇ ਵਿੱਚ ਅਮਰੀਕਾ ਨੂੰ ਲੈ ਕੇ ਥੋੜ੍ਹਾ ਜਿਹੜਾ ਇਸ ਮਾਮਲੇ 'ਤੇ ਉਹਨਾਂ ਨੂੰ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਜਾ ਰਿਹਾ। ਉਹ ਜਿਹੜੀ ਪੋਸਟ ਹੈ ਜਪਾਨ ਦੇ ਰੈਸਟੋਰੈਂਟ ਦੀ, ਉਸ ਵਿੱਚ ਐਕਸਪਲੇਨ ਕੀਤਾ ਗਿਆ ਕਿ ਅਮੈਰੀਕਨਜ਼ ਨੂੰ ਪੂਰੀ ਐਂਟਰੀ ਫੀਸ ਜਿਹੜੀ ਦੇਣੀ ਪਵੇਗੀ, ਜਦਕਿ ਦੂਸਰੇ ਮੁਲਕ ਦੇ ਲੋਕਾਂ ਨੂੰ 93% ਡਿਸਕਾਊਂਟ ਹੈ। ਸੋ ਇਸੇ ਤਰ੍ਹਾਂ ਹੋਰ ਵੀ ਜਗ੍ਹਾ 'ਤੇ ਕੁਛ ਇਸ ਤਰ੍ਹਾਂ ਦੀਆਂ ਖਬਰਾਂ ਹੈਗੀਆਂ ਨੇ, ਪਰ ਡੋਨਲਡ ਟਰੰਪ ਦੀਆਂ ਨੀਤੀਆਂ ਦਾ ਖਾਮਿਆਜ਼ਾ ਅਮਰੀਕਾ ਦੇ ਕਈ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜੀ। ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਗੱਲਬਾਤ ਅਸੀਂ ਹੁਣ ਪੇਸ਼ ਕਰਦੇ ਹਾਂ ਜੀ ਪੱਤਰਕਾਰ ਹਮੀਰ ਸਿੰਘ ਹੁਣਾਂ ਦੇ ਨਾਲ, ਪੰਜਾਬ ਦੇ ਵਿੱਚ ਤਾਜ਼ਾ ਸਥਿਤੀ ਦੇ ਬਾਰੇ ਉਹ ਕੀ ਕਹਿੰਦੇ ਨੇ, ਇਹ ਗੱਲਬਾਤ ਇੱਕ ਬ੍ਰੇਕ ਤੋਂ ਬਾਅਦ ਅਸੀਂ ਆਪ ਜੀ ਲਈ ਪੇਸ਼ ਕਰਦੇ ਹਾਂ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ, ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ।

0: 5872312 संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 5878321208।
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ। ਮੈਟਰਸ, ਸੋਫਾ ਸੈੱਟ, ਅਪਲਾਈਐਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰ।

0: ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
1: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 400-870-1790 ਸਟਾਰ ਮੂਵਿੰਗ।
3: ਸਰਦਾਰ ਅਮੀਰ ਸਿੰਘ ਜੀ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਅੱਜ ਮੁੱਖ ਮੰਤਰੀ ਸਾਹਿਬ ਦੀ ਸ਼ੁਕਰਾਨਾ ਯਾਤਰਾ ਦਾ ਹੀ ਅਰਥ ਸਮਝਣਾ ਚਾਹੁੰਦਾ। ਠੀਕ ਹੈ, ਪਹਿਲਾਂ ਤੋਂ ਪ੍ਰੋਗਰਾਮ ਐਲਾਨਿਆ ਹੋਇਆ ਸੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਆਪਣਾ ਰੋਡ ਮੈਪ ਦੇ ਤਾ, ਪਰ ਜਿਸ ਤਰੀਕੇ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਮਣੇ ਆ ਰਹੇ ਨੇ ਤੇ ਇੱਧਰੋਂ ਸਰਕਾਰ ਕਹਿੰਦੀ ਅਸੀਂ ਤਾਂ ਤਿਆਰੀ ਆ ਜੀ, ਤੁਰ ਪਏ ਅੱਜ ਅਸੀਂ, ਤੇ ਫਿਰ ਇਹਦੇ ਭਾਵ ਅਰਥ ਕੀ ਨੇ? ਪੰਜਾਬ ਦੀ ਰਾਜਨੀਤਿਕ ਮੋੜ ਕੱਟੇਗੀ, ਇਹ ਪੰਥਕ ਧਿਰਾਂ ਚ ਕੋਈ ਵੱਡਾ ਅਸਰ ਪਾਏਗਾ ਜਾਂ ਇਸਦੇ ਕੀ ਮਾਇਨੇ ਸਮਝੀਏ ਜੀ?
4: ਬਿਲਕੁਲ, ਲੱਗਦਾ ਇਹ ਹੈ ਕਿ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਨੇ ਯਾਤਰਾ ਲਿਖੀ ਹੈ, ਈਵਨ ਕਾਨੂੰਨ ਵੀ ਇਹ ਬਣਾਇਆ ਬਹੁਤ ਸਾਰੇ ਲੋਕਾਂ ਦੇ ਇਤਰਾਜ ਦੇ ਬਾਵਜੂਦ, ਜਾਂ ਹੁਣ ਜਿਹੜਾ ਇਹ ਇਸ਼ੂ ਮਤਲਬ ਯਾਤਰਾ ਦੇ ਰੂਪ ਦੇ ਵਿੱਚ ਪੋਲੀਟੀਸਾਈਜੇਸ਼ਨ ਇਹਦੀ ਕੀਤੀ ਜਾ ਰਹੀ ਹੈ ਪੋਲੀਟੀਕਲ ਤਰੀਕੇ ਦੇ ਤੌਰ ਦੇ ਉੱਤੇ। ਇਹ ਲਗਭਗ ਇਹੋ ਜਿਹੀ ਹੈ ਜਿਵੇਂ ਸਰਕਾਰਾਂ ਨੂੰ ਇਹ ਲੱਗਦਾ ਹੁੰਦਾ ਕਿ ਬਾਕੀ ਕੰਮ ਚੀਜ਼ਾਂ ਨੇ ਵੋਟ ਦਬਾਉਣੇ ਨੀ, ਬਾਕੀ ਕੰਮ ਹੋਏ ਨੀ, ਬਾਕੀ ਕੰਮ ਤਾਂ ਲੋਕ ਇਤਰਾਜ ਕਰ ਰਹੇ ਨੇ, ਤਾਂ ਫਿਰ ਉਹ ਕੋਈ ਨਾ ਕੋਈ ਸੈਂਸਿਟਿਵ ਤੇ ਇਮੋਸ਼ਨਲ ਮੁੱਦਾ ਲੱਭਦੇ ਨੇ। ਜਿਵੇਂ ਇਦੋਂ ਪਹਿਲਾਂ ਵੀ ਜਿਹੜੇ ਇਹ ਮੁੱਦੇ ਸੀਗੇ ਦੋ ਤਿੰਨ ਜਦੋਂ ਇਹ ਆਏ ਨੇ ਪਹਿਲਾਂ ਸੱਤਾ ਦੇ ਵਿੱਚ, ਉਦੋਂ ਮੇਨ ਮੁੱਦਿਆਂ ਦੇ ਵਿੱਚ ਇਹ ਸੀ, ਡਰੱਗ ਸੀ ਇੱਕ ਤਾਂ ਕਿ ਅਸੀਂ ਠੀਕ ਕਰਾਂਗੇ, ਤੇ ਦੂਜੇ ਜਿਹੜੇ ਅਕਤੂਬਰ 2015 ਦੀਆਂ ਘਟਨਾਵਾਂ ਨੇ ਜਿਹੜੀਆਂ ਬਰਗਾੜੀ ਤੇ ਕੋਟਕਪੂਰਾ ਤੇ ਗੁਰੂ ਗ੍ਰੰਥ ਸਾਹਿਬ ਵਾਲੀਆਂ, ਉਹ ਸਾਰੀਆਂ ਨੂੰ ਪਹਿਲੇ ਏਜੰਡੇ ਤੇ ਲਿਆਂਦਾ ਸੀਗਾ। ਈਵਨ ਕੈਪਟਨ ਅਮਰਿੰਦਰ ਸਿੰਘ ਨੇ ਵੀ 17 ਦੇ ਵਿੱਚ ਤੇ ਇਹਨਾਂ ਨੇ ਵੀ ਤੇ 2022 ਦੇ ਵਿੱਚ ਵੀ, ਫਿਰ ਤਾਂ ਕਿ ਉਹਦੇ ਕਰਕੇ ਇੱਕ ਲੋਕ ਇਹਨਾਂ ਨੇ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਲਿਆਂਦਾ, ਕਿਉਂਕਿ ਜਿਹੜਾ SIT ਦੇ ਵਿੱਚ ਸੀ, ਜਿਹਨੇ ਰਿਪੋਰਟ ਦਿੱਤੀ ਸੀ, ਜਿਹੜਾ ਈਵਨ ਨਾਮ ਲੈ ਰਿਹਾ ਸੀ ਕਿ ਬਾਦਲਾਂ ਨੂੰ ਬਾਹਰ ਛੱਡ ਦਿੱਤਾ ਗਿਆ, ਉਹ ਜਿਹੜੇ ਉਹਨੂੰ ਨਾਲ ਕੈਰੀ ਕਰਨਾ ਕਿ ਦੇਖੋ ਸਾਡੇ ਨਾਲ ਬੰਦਾ ਜਿਹੜਾ ਸਾਰਾ ਕੁਝ ਜਾਣਦਾ, ਅਸੀਂ ਸਜਾਵਾਂ ਦਵਾਵਾਂਗੇ, ਉਹ ਤਾਂ ਹੁਣ ਮੁੱਦਾ ਰਹਿ ਗਿਆ ਸਾਈਡ ਤੇ ਜਿਹੜਾ ਉਹਦੇ ਇਨਸਾਫ ਦਾ ਮੁੱਦਾ। ਹੁਣ ਇਹ ਮੁੱਦੇ ਨੂੰ ਇਮੋਸ਼ਨਲੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਹ ਕਰਨ ਦੀ ਟਰਾਈ ਕਰ ਰਹੇ ਨੇ। 4 ਦਿਨ ਦੀ ਯਾਤਰਾ ਜਿਹੜੀ ਸਟਾਰਟ ਕੀਤੀ ਹੈ ਉਹਦਾ ਮਿੰਟ ਟੂ ਮਿੰਟ ਪ੍ਰੋਗਰਾਮ ਜਾਰੀ ਕੀਤਾ, ਉਹਦੇ ਚੋਂ ਉਹ ਲੱਭ ਰਹੇ ਨੇ ਕਿ ਸ਼ਾਇਦ ਇਹ ਵੋਟ ਪੈਟਰਨ ਸਾਡੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਮ ਆਵੇ ਔਰ ਇਹਦੇ ਨਾਲ ਸਾਡੀ ਗੱਲ ਇੱਕ ਚੱਲੇ। ਇਹ ਗੱਲ ਹੋਰ ਵੀ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅਜੇ ਵੀ ਉਦੋਂ ਕੱਢ ਰਹੇ ਨੇ ਮੁੱਖ ਮੰਤਰੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਤਰਫ ਤੋਂ ਬੁਲਾਈ ਗਈ ਇੱਕ ਮੀਟਿੰਗ ਦੇ ਵਿੱਚ ਇਸ ਕਾਨੂੰਨ ਨੂੰ ਇੱਕ ਲੈਵਲ ਦਾ ਰੱਦ, ਨਾ ਕੇਵਲ ਰੱਦ ਕੀਤਾ ਬਲਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ 8 ਮਈ ਨੂੰ ਹੀ, ਜਿਹੜਾ ਇੱਕੋ ਹੀ ਦਿਨ ਵਿਚਾਲੇ ਹੈ, ਉਹਦੇ ਚ ਉਹਨਾਂ ਨੂੰ ਸੱਦਿਆ ਵਿਚਾਰ ਲਈ ਕਿ ਤੁਸੀਂ ਇਹ ਕਿਵੇਂ ਬਣਾਇਆ ਸਾਨੂੰ ਬਾਈਪਾਸ ਕਰਕੇ ਸਾਡੀ ਰਾਏ ਨੂੰ ਜਾਂ ਬਾਕੀ ਨੇ ਦੇ ਜਾਵੇ। ਹੁਣ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਅਕਾਲ ਤਖ਼ਤ ਸਾਹਿਬ ਤੋਂ ਇਹ ਗੱਲ ਆਉਣ ਦੇ ਬਾਵਜੂਦ ਕਿਹੜੀਆਂ ਕਿਹੜੀਆਂ ਧਿਰਾਂ, ਕਿਹੜੇ ਕਿਹੜੇ ਪ੍ਰਚਾਰਕ, ਕਿਹੜੇ ਕਿਹੜੇ ਸੰਤ ਬਾਬੇ, ਕੌਣ ਕੌਣ ਇਹ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਕਿਉਂਕਿ ਲਾਜ਼ਮੀ ਹੈ, ਲੱਗਦਾ ਇਹ ਹੈ ਕਿ ਸਰਕਾਰ ਨੇ, ਕਿਉਂਕਿ ਚੀਫ ਮਿਨਿਸਟਰ ਨੇ ਜਿਹੜਾ ਵਿਧਾਨ ਸਭਾ ਚ ਕਿਹਾ ਸੀ ਨਾ ਕਿ ਕੁਝ ਬਾਬੇ ਕੁਝ ਮਹਾਂਪੁਰਖ ਕਹਿ ਰਹੇ ਨੇ ਵੀ ਤੁਸੀਂ ਆਓ ਜੀ ਅਸੀਂ ਤੁਹਾਡਾ ਸਨਮਾਨ ਕਰਨਾ, ਮਤਲਬ ਚੀਫ ਮਿਨਿਸਟਰ ਜੇ ਸਨਮਾਨ ਕਰਾਉਣ ਚੱਲੂਗਾ ਤਾਂ ਉਹ ਕਿਹੜੇ ਬਾਬੇ ਨੇ ਜਿਹੜੇ ਰਸਤਿਆਂ ਚ ਇਕੱਠ ਕਰਨਗੇ, ਜਿਹੜੇ ਰਸਤਿਆਂ ਦੇ ਵਿੱਚ ਕੋਈ ਸ਼ਬੀਲਾ ਨਾਉਣਗੇ, ਕੋਈ ਬਾਕੀ ਕਰਨਗੇ। ਪੰਜਾਬ ਦੇ ਵਿੱਚ ਇਹ ਇੱਕ ਵੰਡ ਪੈ ਜਾਏਗੀ, ਮਤਲਬ ਉਹਨਾਂ ਬਾਬਿਆਂ ਦੇ ਰੂਪ ਚ, ਇੱਕ ਚੀਫ ਮਿਨਿਸਟਰ ਦੀ ਯਾਤਰਾ ਦੇ ਵੈਲਕਮ ਕਰਨ ਵਾਲੇ ਸਵਾਗਤ ਵਾਲੇ, ਦੂਸਰੇ ਪਾਸੇ ਵਾਲੇ ਜਿਹੜੇ ਇਹਦੇ ਵਿਰੋਧ ਕਰ ਰਹੇ ਨੇ। ਹੁਣ ਇਹਦਾ ਮੈਲੇਜ ਇਹਨਾਂ ਨੂੰ ਪੋਲੀਟੀਕਲ ਕਿੰਨਾ ਮਿਲੂਗਾ ਕਿੰਨਾ ਨਹੀਂ ਉਹ ਤਾਂ ਅਲੱਗ ਗੱਲ ਹੈ, ਪਰ ਇਹ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਇੱਕ ਦੋ ਧੜਿਆਂ ਚ ਵੰਡਿਆ ਦਿਖਾਈ ਦੇਗਾ। ਔਰ ਕੁਝ ਲੋਕ ਆਏ ਨੇ ਇਹਨਾਂ ਨੇ, ਜਿਵੇਂ TV ਚੈਨਲਾਂ ਤੇ ਵੀ ਇੱਕ ਸਿਸਟਮ ਸ਼ੁਰੂ ਕੀਤਾ ਸੀ, ਬਾਅਦ ਚ ਹੋਰ ਘਟਨਾਵਾਂ ਆ ਜਾਂਦੀਆਂ ਨੇ ਕਿ ਤੁਸੀਂ ਇਹਦੇ ਤੇ ਕਾਨੂੰਨ ਦੇ ਉੱਤੇ ਚਰਚਾ ਕਰਾਓ ਸਰਕਾਰੀ ਧਿਰ ਦੀ ਬਜਾਏ, ਕਿ ਦੂਜੇ ਬੰਦੇ ਜਿਹੜੇ ਨੇ ਜਿਹੜੇ ਸਿੱਖੀ ਦੇ ਵਿੱਚੋਂ ਨੇ ਜਿਹੜੇ ਡਿਮਾਂਡ ਕਰ ਰਹੇ ਸੀ, ਉਹਨਾਂ ਨੂੰ ਬਿਠਾ ਲਓ ਕਿ ਠੀਕ ਕਹਿੰਦੇ ਆ ਸਰਕਾਰ ਜਾਂ ਪਾਰਟੀ ਉਹਨਾਂ ਦੀ ਆਏ, ਜੇ ਪਾਰਟੀ ਸਪੋਕਸਪਰਸਨ ਜਵਾਬ ਨਾ ਦੇਵੇ। ਜੇ ਇਹ ਇੱਕ ਰਣਨੀਤੀ ਅਪਣਾਈ ਸੀ ਕਿ ਸਾਡੀ ਬਜਾਏ ਹੋਰ ਲੋਕ ਇਹ ਗੱਲ ਕਰਨ, ਜਿਵੇਂ ਭਾਈ ਬਲਦੇਵ ਸਿੰਘ ਬਡਾਲਾ, ਹੋਰ ਬਹੁਤ ਸਾਰੇ ਬੰਦੇ ਜਿਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਇੱਕ ਚੰਗਾ ਕੰਮ ਹੋਇਆ ਬਾਕੀ ਹੈ, ਇਹੋ ਜਿਹੇ ਸਾਰੇ ਬੰਦੇ ਰਾਮਪੁਰ ਖੇੜੇ ਵਾਲੇ ਬਾਬਾ ਜੀ ਤੇ ਹੋਰ ਜਿਹੜੇ ਨਾਲ ਇਹਨਾਂ ਦੇ ਸਾਬਤ ਸੀਗੇ। ਹੁਣ ਇਹ ਤੋਂ ਬਾਅਦ ਇਹ ਦੇਖਣਾ ਹੋਏਗਾ ਕਿ ਅਕਾਲ ਤਖ਼ਤ ਤੋਂ ਬਾਅਦ ਕੌਣ ਕੌਣ ਅਜੇ ਵੀ ਉਸ ਰਸਤੇ ਦੇ ਵਿੱਚ

0: ਆਉਂਦਾ ਤੇ ਕੀ ਕਰਦਾ ਤੇ ਕਿੰਨਾ ਕੁ ਪੋਲੀਟੀਕਲ ਫਾਇਦਾ ਇਹਨਾਂ ਨੂੰ ਹੁੰਦਾ ਇਹ ਗੱਲ ਨੂੰ ਵੀ ਧਿਆਨ ਚ ਰੱਖਣਾ।
1: ਸਰਦਾਰ ਹਮੀਰ ਸਿੰਘ ਜੀ, ਅਹਿਮ ਤੌਰ ਦੇ ਉੱਤੇ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਕੁਝ ਨਾ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਜਿਹੜੀਆਂ ਫਿਕਰ ਵਧਾਉਂਦੀਆਂ ਨੇ, ਖਾਸ ਕਰਕੇ ਆਹ ਧਮਾਕੇ ਵਾਲੀਆਂ ਘਟਨਾਵਾਂ ਇੱਕ ਵਾਰ ਫਿਰ ਜਿਹੜੀਆਂ ਦੋ ਹੋਈਆਂ। ਮੈਂ ਇਹਦੇ ਹਵਾਲੇ ਨਾਲ ਸਮਝਣਾ ਚਾਹੁੰਦਾ ਕਿ ਸਰਕਾਰ ਕੀ ਇਹਨਾਂ ਘਟਨਾਵਾਂ ਨੂੰ ਲੈ ਕੇ ਕੋਈ ਚਿੰਤਤ ਹੈ, ਜਿਸ ਤਰ੍ਹਾਂ ਅੱਜ ਮੁੱਖ ਮੰਤਰੀ ਤਾਂ ਉੱਧਰ ਤੁਰ ਪਏ ਨੇ ਤੇ ਆਹ ਘਟਨਾਵਾਂ ਇੱਕ ਰਾਤ ਦੀ ਇੱਕ ਹੁਣ ਦੀ ਜਿਵੇਂ ਸਾਹਮਣੇ ਆ ਰਹੀ ਹੈ, ਇਸ ਜਲੰਧਰ ਅੰਮ੍ਰਿਤਸਰ ਵਾਲੀ ਘਟਨਾ, ਇਹਦੇ ਹਵਾਲੇ ਨਾਲ ਸਰਕਾਰ ਦਾ ਕੋਈ ਫਿਕਰ, ਸਰਕਾਰ ਦੀ ਕੋਈ ਇਹਦੇ ਤੇ ਗੰਭੀਰਤਾ ਹੈ?
0: ਪੰਜਾਬ ਦੇ ਵਿੱਚ ਜਦੋਂ ਵੀ ਚੋਣਾਂ ਆਉਂਦੀਆਂ ਨੇ, ਪੰਜਾਬ ਬੇਹੱਦ ਸਿਸਟਮ ਜਗ੍ਹਾ ਤੇ ਹੈ, ਉਦੋਂ ਕੋਈ ਨਾ ਕੋਈ ਕੰਮ, ਕੋਈ ਨਾ ਕੋਈ ਸਿਸਟਮ ਇਹੋ ਜਿਹਾ ਸਟਾਰਟ ਹੁੰਦਾ। ਹੁਣ ਇਹ ਕੌਣ ਹੈ ਇਹਦੇ ਪਿੱਛੇ, ਇਹਦੇ ਪਿੱਛੇ ਏਜੰਸੀ ਪੈਟਰਨ ਹੈ ਕੀ ਹੈ ਕੀ ਨਹੀਂ, ਜਿਵੇਂ ਪਹਿਲਾਂ ਵੀ 2017 ਦੀਆਂ ਚੋਣਾਂ ਦੇ ਐਨ ਵਿੱਚ ਆ ਕੇ ਮੌੜ ਬੰਬ ਬਲਾਸਟ ਹੋ ਗਿਆ, ਕਦੇ ਕੋਈ ਹੋ ਗਿਆ, ਹਾਲਾਂਕਿ ਉਹਦੇ ਬੰਦੇ ਕੌਣ ਨੇ, ਅੱਜ ਵੀ ਡਿਮਾਂਡ ਹੋ ਰਹੀ ਹੈ ਕਿ ਉਹ ਬੰਦੇ ਪੰਜਾਬ ਸਰਕਾਰ ਸਾਹਮਣੇ ਕਿਉਂ ਨਹੀਂ ਲਿਆਉਂਦੀ, ਜੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਕੌਣ ਨੇ, ਕਿਹਨੇ ਕਰਾਇਆ ਸੀ, ਕਿਹਨੇ ਨਹੀਂ ਕਰਾਇਆ ਸੀ। ਹੁਣ ਵੀ ਚਾਹੇ ਆਹ ਜਿਹੜਾ ਧਮਾਕੇ ਦੀ ਇੱਕ ਗੱਲ ਹੈ ਜਿਹੜਾ ਰੇਲਵੇ ਵਿੱਚ ਹੋਇਆ, ਸਮੂਹ ਰਾਜਪੁਰਾ ਨੂੰ ਰਸਤੇ ਦੇ ਵਿੱਚ, ਤੇ ਉੱਥੇ ਚਾਰ ਮੁੰਡੇ ਫੜੇ ਵੀ ਨੇ ਤੇ ਇੱਕ ਦੀ ਡੈਥ ਹੋ ਗਈ ਨਾਲ ਵੀ ਕੀ ਹੈ, ਔਰ ਇਸੇ ਤਰ੍ਹਾਂ ਇਹ ਜਿਹੜੇ ਦੋ ਧਮਾਕੇ ਹੋਏ ਨੇ, ਇੱਕ BSF ਦੇ ਉਹਦੇ ਸਾਹਮਣੇ ਹੋਇਆ ਜਲੰਧਰ ਦੇ ਵਿੱਚ ਤੇ ਇੱਕ ਅੰਮ੍ਰਿਤਸਰ ਦੇ ਵਿੱਚ ਹੋ ਗਿਆ। ਹੁਣ ਇਹਨਾਂ ਦੀ ਜਾਂਚ ਤੋਂ ਬਾਅਦ ਅਜੇ ਤੱਕ ਪੁਲਿਸ ਇਹ ਤਾਂ ਦੱਸ ਨਹੀਂ ਰਹੀ, ਖੈਰ ਜਾਂਚ ਕੀ ਹੈ ਕੀ ਰਿਐਲਿਟੀ ਹੈ ਜਾਂ ਉਹ ਤਾਂ ਬਾਅਦ ਦੇ ਵਿੱਚ ਗੱਲ ਆਉਂਦੀ ਹੈ, ਪਰ ਇਹਦੇ ਪਿੱਛੇ ਇੱਕ ਪੋਲਰਾਈਜੇਸ਼ਨ ਕਿਵੇਂ ਕੀਤੀ ਜਾ ਰਹੀ ਹੈ, ਡਰ ਤੇ ਸਹਿਮ ਦਾ ਵਾਤਾਵਰਨ ਕਿਵੇਂ ਕੀਤਾ ਜਾ ਰਿਹਾ, ਇਹ ਪੂਰਾ ਪੋਲੀਟੀਕਲ ਇੱਕ ਏਜੰਸੀ ਪੈਟਰਨ ਲੱਗਦਾ, ਇਲੈਕਸ਼ਨ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਕੰਟਰੋਲ ਜਾਂ ਉਹਨੂੰ ਕੋਈ ਰਸਤਾ ਦੇਣ ਦੇ ਲਈ। ਜਿਵੇਂ ਹੁਣ ਇੱਕ ਉਹਦਾ ਇਹ ਵੀ ਆ ਗਿਆ, ਇਹ ਨੀ ਪਤਾ ਕਿ ਉਹ ਕਿਉਂ ਕੌਣ ਜਥੇਬੰਦੀ ਹੈ, ਕਿੱਥੇ ਬਣੀ ਹੈ, ਕੀ ਹੈ, ਕਦੋਂ ਬਣੀ ਹੈ, ਉਹਦੀ ਕੋਈ ਮਤਲਬ ਅਜੇ ਬਹੁਤ ਜ਼ਿਆਦਾ ਤਸਦੀਕ ਨੀ ਕੋਈ ਕਰ ਰਿਹਾ ਕਿਸੇ ਲੈਵਲ ਦੇ ਉੱਤੇ। ਉਹ ਕਹਿੰਦੇ ਨੇ ਖਾਲਿਸਤਾਨ ਲਿਬਰੇਸ਼ਨ ਆਰਮੀ ਨੇ ਇਹ ਧਮਾਕੇ ਦੀ ਵੀ ਜ਼ਿੰਮੇਵਾਰੀ ਲੈ ਲਈ ਵੀ 2 BSF ਦੇ ਜਵਾਨ ਉੱਥੇ ਮਰ ਗਏ, ਬਾਕੀ ਫੱਟੜ ਹੋਏ ਨੇ। ਇਹ ਅਸੀਂ ਭਾਈ ਰਣਜੀਤ ਸਿੰਘ ਜਿਹੜਾ ਦੀ ਗੱਲ ਉਹ ਕਰ ਰਹੇ, ਰਣਜੀਤ ਸਿੰਘ ਜਿਹੜਾ ਮਾਰਿਆ ਝੂਠੇ ਪੁਲਿਸ ਮੁਕਾਬਲੇ ਚ, ਉਹਦਾ ਬਦਲਾ ਦੇ ਹੈ, ਅਸੀਂ ਇਹ ਕਰ ਰਹੇ ਹਾਂ। ਔਰ ਪਹਿਲਾਂ ਵਾਲੇ ਮਾਮਲੇ ਦੇ ਵਿੱਚ ਵੀ ਰਣਜੀਤ ਸਿੰਘ ਦੀ ਗੱਲ ਆ ਰਹੀ ਸੀ, ਜਿਹੜੇ ਵੀ ਕੇਸ ਇਹੋ ਜਿਹੇ ਹੁੰਦੇ ਨੇ। ਹੁਣ ਇਹਦੇ ਵਿੱਚ ਜਿਹੜਾ ਕੁਛ ਚੱਲ ਰਿਹਾ ਹੁੰਦਾ, ਇੱਕ ਬਹੁਤ ਵੱਡਾ ਪਰਦੇ ਦੇ ਪਿੱਛੇ, ਇੱਕ ਤਾਂ ਸਿਆਸਤ ਸਾਹਮਣੇ ਦਿਖਾਈ ਦਿੰਦੀ ਹੈ ਕਿ ਪੋਲੀਟੀਸ਼ੀਅਨ ਕਰ ਰਹੇ ਹਨ, ਦੂਜਾ ਜਿਹੜੀ ਡੀਪ ਸਟੇਟ ਕਰ ਰਹੀ ਹੁੰਦੀ ਹੈ ਇਸ ਸਾਰੇ ਮਾਮਲੇ ਦੇ ਵਿੱਚ, ਕੀ ਇਹ ਗੱਲਾਂ ਜੁੜੀਆਂ ਨੇ ਆਪਸ ਦੇ ਵਿੱਚ ਕਿ ਅੰਮ੍ਰਿਤਪਾਲ ਸਿੰਘ ਨੂੰ NSA ਹਟਾਉਣ ਤੋਂ ਬਾਅਦ ਵੀ ਡਿਬਰੂਗੜ੍ਹ ਰੱਖਣਾ ਦੂਜੇ ਕੇਸਾਂ ਦੇ ਵਿੱਚ, ਦੂਜੀ ਗੱਲ ਜਿਹੜਾ ਇਹ ਕੇਸ ਆ ਰਹੇ ਨੇ ਇਹਦੇ ਨਾਲ ਉਹਦੀ ਪਾਰਟੀ ਨੇ ਭਾਵੇਂ ਡਿਨਾਈ ਕੀਤਾ ਪੂਰੀ ਤਰ੍ਹਾਂ ਕਿ ਸਾਡਾ ਕੋਈ ਸੰਬੰਧ ਨਹੀਂ ਹਿੰਸਾ ਨਾਲ, ਪਰ ਇਹ ਜਿਹੜਾ ਵਿਸਫੋਟ ਹੋਇਆ ਸੀ ਰੇਲਵੇ ਵਾਲਾ, ਇਹਦੇ ਨਾਲ ਵੀ ਜੋੜਿਆ ਗਿਆ ਉਹਨੂੰ, ਉਹਨਾਂ ਦੇ ਬੰਦੇ ਵੀ ਉਹਨਾਂ ਦੇ ਬੰਦੇ ਨੇ। ਇਹਦਾ ਮਤਲਬ ਇੱਕ ਹੋਊਗਾ, ਇੱਕ ਲੀਡਰ ਦੇ ਥਰੂ ਇਹ ਖੜਾ ਕੀਤਾ ਜਾਏਗਾ ਕਿ ਪੰਜਾਬ ਦੇ ਵਿੱਚ ਦੁਬਾਰਾ ਖਾਲਿਸਤਾਨ ਆ ਰਿਹਾ ਜੀ, ਪੰਜਾਬ ਦੇ ਵਿੱਚ ਹਿੰਸਾ ਫੈਲਣ ਦਾ ਡਰ ਹੈ, ਮੁੜ ਕੇ ਪੰਜਾਬ ਤਾਂ ਬਚਾਉਣਾ ਪਏਗਾ, ਬਚਾ ਕੌਣ ਸਕਦਾ, ਫਿਰ ਇਹਦਾ ਫਾਇਦਾ ਕਿਹਨੂੰ ਹੋਏਗਾ, ਕੌਣ ਬਚਾ ਸਕਦਾ, ਬਚਾ ਸਕਦਾ ਜਾਂ ਡਬਲ ਇੰਜਣ ਦੀ ਸਰਕਾਰ ਬਚਾ ਸਕਦੀ ਹੈ ਜਾਂ ਕੋਈ ਹੋਰ ਜਿਹੜੇ ਤਾਕਤਵਰ ਮਜ਼ਬੂਤ ਲੀਡਰ ਆਏ ਕੋਈ ਉਹ ਬਚਵਾ ਸਕਦਾ, ਕੋਈ ਹੋਰ ਕੌਣ ਬਚਾਏਗਾ, ਫਿਰ ਹਿੰਸਾ ਨੂੰ ਕੌਣ ਰੋਕੇਗਾ, ਕਿਉਂਕਿ ਇਦੋਂ ਪਹਿਲਾਂ ਤਾਂ ਇੱਕ ਹਿੰਸਾ ਦੀ ਗੱਲ ਚੱਲ ਰਹੀ ਹੈ, ਉਹ ਗੈਂਗਸਟਰਵਾਦ ਦੀ ਚੱਲਦੀ ਹੈ, ਫਰੌਤੀਆਂ ਦੀ, ਵੱਖ ਵੱਖ ਲੋਕਾਂ ਦੀ ਚੱਲਦੀ, ਹੁਣ ਉਹਦੇ ਨਾਲ ਇਹ ਖਾਲਿਸਤਾਨੀ ਗੱਲ ਨੂੰ ਜੋੜਨਾ, ਜ਼ਬਰਦਸਤੀ ਖਾਲਿਸਤਾਨੀ ਗੱਲ ਨੂੰ ਜੋੜਨਾ, ਔਰ ਜਿਹੜੇ ਲੋਕਾਂ ਨੇ ਖਾਲਿਸਤਾਨ ਦੇ 40 ਸਾਲ ਤੇ ਇੱਕ ਉੱਥੇ ਵੀ ਫੰਕਸ਼ਨ ਕੀਤਾ ਹੈ ਦਰਬਾਰ ਸਾਹਿਬ ਚ, ਹਾਲਾਂਕਿ ਉਹਨਾਂ ਨੇ ਵੀ ਵਾਰ ਵਾਰ ਇਹੀ ਕਿਹਾ ਕਿ ਅਸੀਂ ਤਾਂ ਜੀ ਪੀਸਫੁਲ ਤਰੀਕੇ ਨਾਲ ਆਪਣੀ ਗੱਲ ਕਹਿ ਰਹੇ ਹਾਂ, ਆਪਣੇ ਸਬ ਕੰਟੀਨੈਂਟ ਸਾਡਾ ਕੋਈ ਇਹੋ ਜਿਹੀ ਗੱਲ ਨਹੀਂ ਹੋ, ਤੇ ਕੋਈ ਵੀ ਪੰਜਾਬ ਦੇ ਵਿੱਚ ਹਿੰਸਕ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨ ਵਾਲੀ ਧਿਰ ਤਾਂ ਮੈਨੂੰ ਦਿਖਾਈ ਨਹੀਂ ਦਿੰਦੀ, ਜਿਹੜੀ ਕਹਿੰਦੀ ਹੈ ਇਸੇ ਲੈਵਲ ਦੇ ਉੱਤੇ, ਜਾਂ ਜਿਹੜੀ ਆਰਮਡ ਸਟਰਗਲ ਦੀ ਜਿਹੜੀ ਗੱਲ ਸੀ ਕਿ ਅਸੀਂ ਦੁਬਾਰਾ ਆਰਮਡ ਸਟਰਗਲ ਸ਼ੁਰੂ ਕਰਨੀ ਹੈ ਇਸ ਸਾਰੇ ਮਾਮਲੇ ਦੇ ਵਿੱਚ, ਉਹ ਤਾਂ ਦਿਖਾਈ ਦਿੰਦਾ, ਫਿਰ ਇਹ ਕੌਣ ਕਰਾ ਰਿਹਾ ਚੀਜ਼ਾਂ। ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਬਾਰਡਰ ਸਟੇਟ ਹੈ, ਇਹਨੂੰ ਲਗਾਤਾਰ ਹਮੇਸ਼ਾ ਹੀ ਇਹੋ ਜਿਹੇ ਮਾਹੌਲ ਚ ਫਸਾ ਕੇ ਰੱਖਣਾ ਲੋਕਾਂ ਦੇ ਜਜ਼ਬਾਤਾਂ ਨੂੰ, ਇੱਕ ਤਾਂ ਜਿਹੜਾ ਇਹਦੇ ਨਾਲ ਪੰਜਾਬੀ ਹਿੰਦੂ ਜਾਂ ਜਿਹੜਾ ਇਹ ਭਾਈਚਾਰਾ ਉਹ ਡਰ ਜਾਂਦਾ, ਉਹ ਕਿਸੇ ਇਹੋ ਜਿਹੀ ਨੈਸ਼ਨਲ ਪਾਰਟੀ ਦੇ ਨਾਲ ਹੀ ਖੜਦਾ, ਜਿਹੜੀ ਮਰਜ਼ੀ ਪਾਰਟੀ ਹੋਵੇ, ਜਿਹੜੇ ਇਹ ਲੱਗਦੀਆਂ ਨੇ ਵੀ ਭਾਈ ਇਹ ਸਾਨੂੰ ਬਚਾਉਣਗੇ ਕੰਸੋਲੀਡੇਟ ਕਰਨ ਨੂੰ, ਦੂਜਿਆਂ ਚ ਫੁੱਟ ਪਾ ਦੋ, ਜਿਹੜੀ ਸਿੱਖ ਵੋਟ ਹੈ ਉਹਦੇ ਚ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਅਲੱਗ ਅਲੱਗ ਟ੍ਰੈਕ ਦੀ ਹੋਏਗੀ।

0: ਇੱਕ ਗੱਲ ਹੁੰਦੀ ਆ ਹਮੇਸ਼ਾ ਹੀ ਕਿ ਜਿਹੜੇ ਪੰਜਾਬ ਦੇ ਵਿੱਚ ਜਿੰਨਾ ਕੁਛ ਮਤਲਬ ਦਹਿਸ਼ਤ ਪਈ ਸੀ, ਜਿੰਨੇ ਲੋਕ ਮਾਰੇ ਗਏ ਉਸ ਸਮੇਂ ਦੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਚ, ਪੁਲਿਸ ਤਸੱਦਦ ਜਿੰਨਾ ਹੋਇਆ, ਬਾਕੀ ਦੂਸਰੇ ਪਾਸਿਓਂ ਵੀ ਜਿਹੜੇ ਲੋਕ ਮਰੇ, ਤਾਂ ਆਮ ਸਧਾਰਨ ਪੰਜਾਬ ਦੇ ਲੋਕ ਚਾਹੇ ਸਿੱਖ ਚਾਹੇ ਹਿੰਦੂ, ਉਹ ਨਹੀਂ ਚਾਹੁੰਦੇ ਦੁਬਾਰਾ ਕੋਈ ਹਿੰਸਾ ਦਾ ਦੌਰ ਜਿਹੜਾ ਸ਼ੁਰੂ ਹੋਵੇ। ਇਸੇ ਕਰਕੇ ਉਹ ਫਿਰ ਕਿਹੜੀ ਧਿਰ ਹੈ ਜਿਹੜੀ ਧੱਕ ਕੇ ਲਿਆ ਰਹੀ ਹੈ ਇਹਨੂੰ ਵੋਟਾਂ ਦੇ ਲਈ? ਪੰਜਾਬ ਦੇ ਲੋਕਾਂ ਨੂੰ ਇਹ ਤੋਂ ਸੁਚੇਤ ਹੋਣਾ ਪਏਗਾ। ਔਰ ਇਹ ਜਿਹੜੀ ਗੱਲ ਹੈ, ਜਿਹੜਾ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਇੱਕ ਕ੍ਰੀਏਟ ਕਰ ਕੀਤੀ ਗਈ ਇੱਕ ਹਿੰਸਾ ਦਾ ਇੱਕ ਮਾਨਸਿਕਤਾ ਹੈ, ਇਹਨੂੰ ਕੌਣ ਕਰ ਰਿਹਾ? ਇਹਦੀ ਰਿਐਲਿਟੀ ਸਰਕਾਰ ਨੂੰ ਤਾਂ ਮੰਨਿਆ ਜਾਏਗਾ, ਜਾਂ ਸਰਕਾਰ ਇਹ ਚਾਹੁੰਦੀ ਹੈ, ਕੋਈ ਏਜੰਸੀ ਇਹੋ ਜਿਹੀ ਚਾਹੁੰਦੀ ਹੈ ਜਿਹੜੀ ਰਿਐਲਿਟੀ ਸਾਹਮਣੇ ਲਿਆਵੇ? ਕੌਣ ਹੈ ਇਹਦੇ ਪਿੱਛੇ, ਇਹਦੀ ਸਾਜਿਸ਼ ਹੈ, ਕਿਵੇਂ ਕਰ ਰਿਹਾ ਇਹ? ਹੁਣੇ ਕਿਉਂ ਲਾਸਟ ਸਾਲ ਦੇ ਵਿੱਚ ਵੋਟਾਂ ਦੇ ਵਿੱਚ ਸਟਾਰਟ ਹੋ ਜਾਂਦਾ ਇਹ ਪੰਗਾ, ਜਿਹੜਾ ਪਹਿਲਾਂ ਨਹੀਂ ਵੀ ਕਿ ਉਸ ਲੈਵਲ ਦੇ ਉੱਤੇ? ਇਸ ਲਈ ਬੜਾ ਹੀ ਇਹ ਨਾਜ਼ੁਕ ਕੁਐਸਚਨ ਹੈ, ਜਦੋਂ ਲਗਾਤਾਰ ਇਹੋ ਜਿਹੇ ਵਿਸਫੋਟ ਤੇ ਨਾਲ ਖਾਲਿਸਤਾਨ ਦੇ ਨਾਂ ਤੇ ਜ਼ਿੰਮੇਵਾਰੀਆਂ ਲੈਣ ਦਾ ਜਿਹੜਾ ਇੱਕ ਤਰੀਕਾ, ਇਹਨੂੰ ਸੋਚਿਆ ਜਾਣਾ ਚਾਹੀਦਾ ਇਸ ਸਾਰੇ ਵਰਤਾਰੇ ਨੂੰ।
1: ਸਰਦਾਰ ਅਮੀਤ ਸਿੰਘ ਜੀ, ਆਪਾਂ ਫਿਕਰ ਕਰ ਰਹੇ ਹਾਂ ਕਿ ਚੋਣਾਂ ਤੋਂ ਪਹਿਲਾਂ ਇਹ ਮਾਹੌਲ ਕੀ ਰਾਜਨੀਤਿਕ ਤੌਰ ਦੇ ਉੱਤੇ ਘੜਿਆ ਜਾ ਰਿਹਾ ਤਾਂ ਕਿ ਕਿਸੇ ਪਾਸੇ ਧੱਕੇ ਲਿਜਾਇਆ ਜਾਵੇ। ਉੱਥੇ ਪੱਛਮੀ ਬੰਗਾਲ ਚ ਤਾਂ ਵੋਟਾਂ ਪੈ ਗਈਆਂ ਜੀ, ਨਤੀਜਿਆਂ ਕਿ ਉਹ ਤੋਂ ਬਾਅਦ ਜੋ ਉੱਥੇ ਸਥਿਤੀ ਪੈਦਾ ਹੋ ਰਹੀ ਹੈ, ਫਿਕਰ ਤਾਂ ਉਹਦੇ ਹਵਾਲੇ ਨਾਲ ਵੀ ਕੀਤਾ ਜਾ ਰਿਹਾ, ਪਰ ਉਸਦੇ ਦਰਮਿਆਨ ਮਮਤਾ ਬੈਨਰਜੀ ਨੇ ਜਿਹੜਾ ਸਟੈਂਡ ਲਿਆ ਉਹਦੇ ਕੀ ਮਾਇਨੇ ਸਮਝੀ? ਉਹ ਕਹਿੰਦੀ ਕਿ ਅਸੀਂ ਹਾਰੇ ਨਹੀਂ, ਸਾਨੂੰ ਜ਼ਬਰਦਸਤੀ ਹਰਾਉਣ ਦਾ ਇਹ ਤਰੀਕਾ ਅਪਣਾਇਆ ਨੇ, 100 ਸੀਟਾਂ ਦੇ ਵੱਲੋਂ ਨੇ ਸਵਾਲ ਖੜਾ ਕੀਤਾ ਤੇ ਮੈਂ ਅਸਤੀਫਾ ਨਹੀਂ ਦਵਾਂਗੀ। ਇਹਦੇ ਨਾਲ ਹੁਣ ਉੱਥੇ ਕੀ ਨਵਾਂ ਪਹਿਲੂ ਖੜਾ ਹੋਏਗਾ ਜੇ ਆਪਾਂ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਤੌਰ ਤੇ ਸਮਝਣਾ ਹੋਵੇ?
0: ਇਹ ਗੱਲ ਤਾਂ ਕਲੀਅਰ ਹੈ ਕਿ ਜਿਹੋ ਜਿਹਾ ਵੋਟਾਂ ਦਾ ਪੈਟਰਨ ਹੈ, ਜਿਵੇਂ SIR ਹੋਈ, ਜਿਵੇਂ ਕੇਂਦਰੀ ਏਜੰਸੀਆਂ ਦਾ ਉੱਥੇ ਦਖਲ ਹੋਇਆ, ਜਿਵੇਂ ਹੁਣ ਵੀ ਜਿੰਨੀਆਂ ਵੀਡੀਓਜ਼ ਆ ਰਹੀਆਂ ਨੇ ਮਮਤਾ ਦੇ, ਜਿਹੜੀ TMC ਦੇ ਦਫ਼ਤਰਾਂ ਚ ਜਾ ਕੇ ਤੋੜ ਫੋੜ ਹੋ ਰਹੀ ਹੈ, ਬਹੁਤ ਬੁਰੇ ਤਰ੍ਹਾਂ ਸਿਸਟਮ ਹੋ ਰਿਹਾ, ਰਾਤੋ ਰਾਤ ਮੰਦਰ ਖੋਲਤਾ ਇੱਕ ਜਿਹੜਾ ਪਤਾ ਨੀ ਕਿਹੜੇ ਕਾਰਨ ਕਰਕੇ ਬੰਦ ਸੀ, ਉਹ ਜਿਹੜੀ ਸਾਰੀ ਪੋਲਰਾਈਜੇਸ਼ਨ ਉਹ ਕਰਨ ਲੱਗ ਗਏ। ਅਮਿਤ ਸ਼ਾਹ ਜਾ ਰਹੇ ਨੇ ਉੱਥੇ ਆਪਣੇ ਪੂਰਾ ਜਸ਼ਨ ਮਨਾਉਣ ਦੇ ਲਈ, ਆਪਣੀ ਪਾਰਟੀ ਦਾ ਜਿਹੜਾ ਲੀਡਰ ਚੁਣਨ ਦੇ ਵਾਸਤੇ, ਪਰ ਇਹ ਇੱਕ ਪੂਰੇ ਦੇਸ਼ ਦੇ ਡੈਮੋਕਰੇਟਿਕ ਇੰਸਟੀਟਿਊਸ਼ਨ ਦੇ ਵਿੱਚੋਂ ਜਿਹੜਾ ਥੇਤ ਹੈ, ਲੋਕਾਂ ਦਾ ਭਰੋਸਾ ਹੈ, ਉਹ ਤੋੜ ਦੇਣ ਦਾ ਬੰਦ ਇੱਕ ਬਹੁਤ ਵੱਡਾ ਕਦਮ ਹੈ। ਇਸ ਲਈ ਇਹਦੇ ਇਹੋ ਜਿਹੇ ਚੀਜ਼ਾਂ ਨਾਲ, ਡਿਕਟੇਟਰਸ਼ਿਪ ਨਾਲ, ਜ਼ਬਰਦਸਤੀ ਕੀਤੀ ਵੋਟ ਨਾਲ, ਬਿਲਕੁਲ ਮਮਤਾ ਦੀ ਗੱਲ ਨਾਲ ਸਹਿਮਤੀ ਇਹ ਹੋ ਸਕਦੀ ਹੈ ਕਿ ਜੀ ਇਹ ਚੋਣਾਂ ਫੇਰ ਨਹੀਂ ਹੋਈਆਂ, ਪਰ ਜਿਹੜਾ ਸਟੈਂਡ ਮਮਤਾ ਬੈਨਰਜੀ ਨੇ ਲਿਆ ਕਿ ਚੋਣਾਂ ਫੇਰ ਨਹੀਂ ਹੋਈਆਂ, ਚਾਹੇ ਧੱਕਾ ਹੋਇਆ, ਉਹਨੇ ਕਿਹਾ ਕਿ ਮੈਂ BJP ਨਹੀਂ, ਮੈਂ ਤਾਂ ਇਲੈਕਸ਼ਨ ਕਮਿਸ਼ਨ ਖਿਲਾਫ਼ ਲੜ ਰਹੀ ਹਾਂ। ਇਲੈਕਸ਼ਨ ਕਮਿਸ਼ਨ ਨੇ ਜਿਹੜਾ ਆਪਣਾ ਰੋਲ ਨਹੀਂ ਨਿਭਾਇਆ, ਉਲਟਾ ਨਿਭਾਇਆ, ਸਗੋਂ BJP ਦੇ ਇੱਕ ਪਾਰਟੀ ਨਾਲ ਰੋਕ ਕੇ ਉਹਦੇ ਖਿਲਾਫ਼ ਮੇਰੀ ਜੰਗ ਹੈ ਤੇ ਮੈਂ ਨਹੀਂ ਛੱਡੂੰਗਾ। ਪਰ ਇੱਕ ਗੱਲ ਹੈ ਕਿ ਇੱਕ ਪਾਸੇ ਸਾਰੀਆਂ ਧਿਰਾਂ ਇਹ ਕਹਿ ਰਹੀਆਂ ਨੇ, ਇਹ ਕਾਨਸਟੀਟਿਊਸ਼ਨ ਦੇ ਲਈ ਲੜ ਰਹੀਆਂ ਨੇ ਵੀ ਕਾਨਸਟੀਟਿਊਸ਼ਨ ਬਦਲ ਦਊਗੀ, ਕਾਨਸਟੀਟਿਊਸ਼ਨ ਜਿਹੜਾ ਸੰਵਿਧਾਨ ਹੈ ਭਾਰਤ ਦਾ ਉਹ ਸਾਨੂੰ ਆਹ ਹੱਕ ਦਿੰਦਾ, ਦੂਜੇ BJP ਗਲਤ ਕਰ ਰਹੀ ਹੈ। ਤਾਂ ਜੇ ਮਮਤਾ ਬੈਨਰਜੀ ਵੀ ਇਹ ਕਹਿੰਦੇ ਨੇ ਕਿ ਮੈਂ ਅਸਤੀਫਾ ਨਹੀਂ ਦੇਣਾ, ਮੇਰੇ ਨਾਲ ਧੱਕਾ ਹੋਇਆ, ਸੰਵਿਧਾਨਕ ਤੌਰ ਤੇ ਤਾਂ ਜੋ ਵੋਟਾਂ ਪੈ ਗਈਆਂ ਪੈ ਗਈਆਂ, ਉਹਨੇ ਉਹਨੂੰ ਮਿਸਯੂਜ ਕੀਤਾ, ਉਹਦਾ ਗਲਤ ਵਰਤੋਂ ਕੀਤੀ, ਉਹ ਜੋ ਮਰਜ਼ੀ, ਕਿਉਂਕਿ ਸੰਵਿਧਾਨਕ ਪ੍ਰੋਵੀਜ਼ਨ ਇਹ ਹੈ ਹਮੇਸ਼ਾ ਹੀ ਕਿ ਕੋਈ ਚੀਫ ਮਿਨਿਸਟਰ ਜਦੋਂ ਤੱਕ ਅਸੈਂਬਲੀ ਦਾ ਟੈਨਿਓਰ ਖਤਮ ਨਹੀਂ ਹੁੰਦਾ, ਜਦੋਂ ਪੂਰਾ ਹੋ ਜਾਂਦਾ ਉਦੋਂ ਤੱਕ ਹੀ ਚੀਫ ਮਿਨਿਸਟਰ ਹੁੰਦਾ, ਉਦੋਂ ਬਾਅਦ ਨਹੀਂ ਰਹਿ ਸਕਦਾ। 7 ਤਰੀਕ ਨੂੰ ਇਸ ਕਹਿੰਦੇ ਨੇ ਟੈਨਿਓਰ ਖਤਮ ਹੋ ਰਿਹਾ, ਤਾਂ ਮਮਤਾ ਬੈਨਰਜੀ ਨੇ ਆਟੋਮੈਟਿਕਲੀ ਨਹੀਂ ਰਹਿਣਾ, ਗਵਰਨਰ ਨੇ ਨਵੇਂ ਉਹਨੂੰ ਸੱਦਣਾ, ਜਿਹੜੇ ਵੀ ਚੋਣਾਂ ਹੋਈਆਂ ਨੇ, ਜਿਹੜੀ ਮੈਜੋਰਟੀ ਵਾਲੀ ਪਾਰਟੀ ਆ ਉਹਨਾਂ ਚੋਂ ਚੀਫ ਮਿਨਿਸਟਰ ਬਣ ਜਾਣਾ, ਤੇ ਉਹ ਤਾਂ ਇੱਕ ਅਲੱਗ ਗੱਲ ਹੈ। ਇਸ ਲਈ ਟੈਕਨੀਕਲੀ ਸੰਵਿਧਾਨਕ ਤੌਰ ਦੇ ਉੱਤੇ ਮਮਤਾ ਬੈਨਰਜੀ ਦਾ ਸਟੈਂਡ ਜਿਹੜਾ ਉਵੇਂ ਨਹੀਂ ਹੈ, ਪਰ ਉਹਦੀਆਂ ਗੱਲਾਂ ਜਿਹੜੀਆਂ ਨੇ, ਜਿਸ ਢੰਗ ਦੀ ਇੱਕ ਗੱਲ ਹੁੰਦੀ ਹੈ ਕਿ ਜਿਹੜਾ ਫਤਵਾ ਲੁੱਟਿਆ ਗਿਆ, ਫਤਵਾ ਵੈਸੇ ਨਹੀਂ ਦਿੱਤਾ ਗਿਆ, ਉਸ ਗੱਲ ਦੇ ਵਿੱਚ ਬਜਟ ਹੈਗਾ। ਔਰ ਜਿਹੜਾ ਉਹ ਵੀ ਕਹਿ ਰਹੇ ਨੇ ਕਿ ਮੈਂ ਇੰਡੀਆ ਅਲਾਇੰਸ ਨੂੰ ਮਜ਼ਬੂਤ ਕਰੂੰਗੀ, ਹੁਣ ਇੰਡੀਆ ਚ ਫਿਰ ਕੇ BJP ਨੂੰ ਖਤਮ ਕਰਨ ਦੇ ਲਈ ਜਾਂ ਉਹਦਾ ਪ੍ਰਭਾਵ ਘਟਾਉਣ ਦੇ ਲਈ, ਉਹ ਆਪਣੀ ਜਗ੍ਹਾ ਇੱਕ ਰਣਨੀਤਿਕ ਸਟ੍ਰੈਟਜੀ ਹੈ, ਉਹ ਹੋ ਸਕਦੀ ਹੈ, ਪਰ ਟੈਕਨੀਕਲੀ ਉਹ ਕਹੇ ਕਿ ਮੈਂ ਹੁਣ ਬਣ ਜੂੰਗੀ, ਇਹ ਉਹਨਾਂ ਦਾ ਸਟੈਂਡ ਵੀ ਮਮਤਾ ਨੂੰ ਵੀ ਰੀਥਿੰਕ ਹੀ ਕਰਨਾ ਪੈਣਾ, ਕਿਉਂਕਿ ਤੁਸੀਂ ਕਾਨੂੰਨ ਜਾਂ ਸੰਵਿਧਾਨ ਤੋਂ ਉੱਪਰ ਜਾ ਕੇ ਇਹ ਨਹੀਂ ਜਾ ਸਕਦੇ ਕਿਸੇ ਵੀ ਰੂਪ ਦੇ ਵਿੱਚ। ਜਿੰਨੇ ਵੀ ਐਕਸਪਰਟ ਨੇ ਉਹ ਸਾਰੇ ਇਹੀ ਕਹਿ ਰਹੇ ਨੇ ਕਿ ਤੁਸੀਂ ਲਾ ਤਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਲਾਗੂ ਹੋਏ ਗਈ ਹੈ, ਪਰ ਇਹ ਤੋਂ ਇੱਕ ਗੱਲ ਧਿਆਨ ਚ ਜ਼ਰੂਰ ਰੱਖਣੀ ਚਾਹੀਦੀ ਹੈ, ਠੀਕ ਹੈ ਮਮਤਾ ਵੀ ਹਟ ਦੇਗੀ, ਉਹਨਾਂ ਦਾ ਹੀ ਬਣੂਗਾ, ਪਰ ਕੀ ਅਸੀਂ ਇੱਧਰ ਨੂੰ ਜਾਵਾਂਗੇ ਡੈਮੋਕ੍ਰੇਸੀ ਦੇ ਮਾਡਲ ਨੂੰ, ਇਹੋ ਜਿਹਾ ਮਾਡਲ ਅਪਣਾਵਾਂਗੇ ਜਿਹੜਾ ਮਾਡਲ ਹੋ ਜਾਊਗਾ ਤੇ ਜਿਹੜਾ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਸਾਰਾ ਕੁਝ ਹੈ ਇੱਕ

0: ਬੇਸਿਕ ਟੈਕਸ ਜਿੱਧਰ ਨੂੰ ਅਸੀਂ ਵੱਧ ਰਹੇ ਹਾਂ, ਕੀ ਇਹ ਦੇਸ਼ ਦੇ ਵਿੱਚ ਸਾਨੂੰ ਕੋਈ ਬਿਹਤਰ ਨਾਗਰਿਕਤਾ ਦਾ ਅਹਿਸਾਸ ਕਰਾਏਗਾ, ਬਿਹਤਰ ਜਮਹੂਰੀਅਤ ਦਾ ਕਰਾਏਗਾ, ਜਾਂ ਇਹ ਲਗਾਤਾਰ ਅੰਦਰ ਇੱਕ ਵਿਸਫੋਟਕ ਸਥਿਤੀ ਬਣਾਈ ਰੱਖੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ?
1: ਬਿਲਕੁਲ, ਇਹ ਚਿੰਤਾਜਨਕ ਸਥਿਤੀ ਤਾਂ ਹੈਗੀ ਆ। ਸਰਦਾਰ ਅਮਰਿੰਦਰ ਸਿੰਘ ਜੀ, ਆਪਾਂ ਪੰਜਾਬ ਦਾ ਰੁੱਖ ਕਰੀਏ, DIG ਹਰਚਰਨ ਭੁੱਲਰ ਉਹਨਾਂ ਤੇ ਜਦੋਂ CBI ਦੀ ਰੇਡ ਹੁੰਦੀ ਹੈ ਤਦ ਵੀ ਸਾਹਮਣੇ ਆਉਂਦਾ ਪਹਿਲੂ ਕਿ ਲਓ ਜੀ ਲਾਲ ਡੈਰੀ ਮਿਲ ਗਈ ਜੀ, ਉਹ ਚ ਇਹਨਾਂ ਦੇ ਨਾਂ ਨੇ ਜੀ, ਇੰਨੇ ਜਣੇ ਹੋਰ ਪੜੇ ਜਾਣਗੇ। ਫਿਰ ED ਇਨਵੋਲਵ ਹੋ ਗਈ, ਮਨੀ ਲਾਂਡਰਿੰਗ ਦਾ ਮਾਮਲਾ ਆ ਗਿਆ, ਵਿਦੇਸ਼ਾਂ ਚ ਫਲੈਟਾਂ ਫਲੂਟਾਂ ਦਾ, ਹੋਟਲਾਂ ਦਾ ਪਹਿਲੂ ਉਭਰਿਆ ਆ। ਫਿਰ ਹੁਣ ਦੁਬਾਰਾ ਜਦੋਂ ਇਹ ਕਾਰਵਾਈ ਤੁਰੀ ਤਾਂ ਫਿਰ ਲੱਗਿਆ ਕਿ ਲਓ ਜੀ ਹੋਰ ਨਾਂ ਆ ਸਕਦੇ ਨੇ। ਜਾਂਚ ਕਿੱਧਰ ਨੂੰ ਵੱਧ ਰਹੀ ਹੈ, ਕਿਹੜੇ ਪਾਸੇ ਨੂੰ ਜਾ ਰਹੀ ਹੈ, ਕਿ ਕੁਝ ਵੱਡੇ ਨਾਮ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਦੇ ਦਾਇਰੇ ਚ ਆਉਂਦੇ ਜਾ ਰਹੇ ਨੇ?
0: ਬਿਲਕੁਲ, ਇਹ ਦੁਬਾਰਾ ਐਕਟਿਵ ਹੋਈ ਹੈ CBI, ਪਹਿਲਾਂ ਵਿੱਚ ਦੀ ਤਾਂ ਇੱਕ ਵਾਰ ਥੋੜੀ ਜਿਹੀ ਪੈਸਮ ਜੀ ਹੋ ਗਈ ਸੀ। ਇਹਦਾ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜਾ ਭੁੱਲਰ ਹੈ DIG, ਸਸਪੈਂਡਡ DIG, ਤੇ ਉਹਦੇ ਤਾਂ ਮੁਸ਼ਕਲਾਂ ਵਧੀਆ ਹੀ ਹੋਈਆਂ ਨੇ ਲਗਾਤਾਰ, ਕਿਉਂਕਿ ਉਹ ਅੰਦਰ ਹਾਈ ਹੈ। ਜਿਹੜਾ ਪਹਿਲਾਂ ਲੱਗਦਾ ਸੀ ਨਾ ਵੀ ਸਭ ਕੁਝ ਬਾਹਰ ਆਜੂਗਾ, ਠੀਕ ਹੋ ਜਾਊਗਾ, ਜਿਵੇਂ ਉਹਨੂੰ ਜਮਾਨਤ ਵੀ ਨਹੀਂ ਮਿਲ ਰਹੀ ਤੇ ਬਾਕੀ ਗੱਲਾਂ ਦੇ ਵਿੱਚ ਵੀ ਅੱਗੇ ਤੋਂ ਅੱਗੇ ਜਿਹੜੀ ਜਾਂਚ ਵੱਧ ਰਹੀ ਹੈ। ਹੁਣ ਜਿਹੜੀਆਂ ਲੇਟੈਸਟ ਜਾਣਕਾਰੀਆਂ ਨੇ, ਮਤਲਬ ਮੇਰੀਆਂ ਉਹਨਾਂ ਦੇ ਡਾਇਰੀਆਂ ਚੋਂ ਜਾਂ ਬਾਕੀ ਕਹਿੰਦੇ ਨੇ ਕਰਸੇਂਦੂ ਦੀ ਡਾਇਰੀ ਚੋਂ ਜੋ ਚੀਜ਼ਾਂ ਮਿਲੀਆਂ ਨੇ ਜਾਂ ਬਾਕੀ ਹੋਰ ਨੇ, ਜਿਹੜਾ ਉਹਦਾ ਦਲਾਲ ਸੀ, ਹੁਣ ਫੈਸਲਾ ਸ਼ਾਇਦ ਹੋ ਗਿਆ ਉੱਪਰ ਲੈਵਲ ਤੇ। ਪਹਿਲਾਂ ਹੋ ਸਕਦਾ ਕਿਤੇ ਰੋਕਿਆ ਹੋਵੇ ਮਾੜਾ ਮੋਟਾ ਵੀ, ਅਜੇ ਸਲੋਅ ਹੋ ਜਾਂ ਕੁਛ ਵੀ ਹੋ ਜਾਓ। ਹੁਣ ਕੁਝ IAS ਕੁਝ IPS ਅਫਸਰਾਂ ਤੱਕ ਇਹ ਕਹਿੰਦੇ ਨੇ ਜਾ ਰਹੀ ਹੈ ਸੰਕੇਤ ਇੱਧਰ। ਉਹਨਾਂ ਨੇ ਆਪਣੇ ਵੱਲੋਂ ਜ਼ੋਰ ਜ਼ੋਰ ਵੀ ਲਾਇਆ ਸੀ ਵੀ ਸਾਰੇ ਕਿਤੇ, ਕੋਈ ਗਵਰਨਮੈਂਟ ਆਫ ਇੰਡੀਆ ਕੋਲ ਗਿਆ, ਕੋਈ ਕਿਸੇ ਕੋਲ ਗਿਆ, ਕੋਈ ਕਿਸੇ ਕੋਲ ਗਿਆ, ਪਰ ਹੁਣ ਹੋ ਸਕਦਾ ਉਹਨਾਂ ਚੋਂ ਕੋਈ ਸਿਲੈਕਟਿਵ ਗੱਲ ਹੋਏਗੀ ਜਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਹੋਏਗੀ। ਪਰ CBI ਜਦੋਂ ਕਰੂਗੀ ਤਾਂ ਪੁਖਤਗੀ ਦੇ ਨਾਲ ਸਾਹਮਣੇ ਆਊਗਾ ਕਿ ਕਿਹੜੇ ਅਫਸਰਾਂ ਨੇ, ਕਿਹੜੇ IPS ਨੇ, ਕਿਹੜੇ IAS ਨੇ, ਕਿਹੜੇ ਬਾਕੀ ਲੋਕਾਂ ਨੇ। ਈਵਨ ਕਿਹਾ ਤਾਂ ਇਹ ਵੀ ਜਾਂਦਾ ਰਿਹਾ ਹੁਣ ਤੱਕ ਕਿ ਕੁਝ ਜੁਡੀਸ਼ੀਅਲ ਲੋਕਾਂ ਦੇ ਨਾਮ ਵੀ ਹੈਗੇ ਨੇ ਡਾਇਰੀਆਂ ਦੇ ਵਿੱਚ, ਤੇ ਉਹ ਸਾਰੇ ਮਾਮਲੇ ਦੇ ਵਿੱਚ ਜੇਕਰ CBI ਅੱਗੇ ਵੱਧਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਜਿਹਨਾਂ ਦਾ ਨਾਮ ਆਇਆ ਡਾਇਰੀਆਂ ਚ ਉਹਨਾਂ ਨੂੰ ਪਤਾ ਤਾਂ ਲੱਗ ਹੀ ਗਿਆ ਅੰਦਰ ਖਾਤੇ ਤੇ, ਉਹਨਾਂ ਦੀ ਨੀਂਦ ਤਾਂ ਹਰਾਮ ਹੋਈ ਹੋਈ ਹੈ। ਗੱਲ ਹੁਣ ਐਕਸਪੋਜਰ ਦੀ ਹੈ, ਪਬਲਿਕ ਇਹ ਜਾਣਨਾ ਜ਼ਰੂਰ ਚਾਹੁੰਦੀ ਹੈ, ਪੰਜਾਬ ਦੇ ਲੋਕ ਇਹ ਜਾਣਨਾ ਚਾਹੁਣਗੇ ਕਿ ਕਿਹੜਾ ਗੱਠਜੋੜ ਸੀ ਜਿਹੜਾ ਗੱਠਜੋੜ ਮਿਲ ਕੇ ਲੋਕਾਂ ਨੂੰ ਲੁੱਟਦਾ ਰਿਹਾ ਮਿਲ ਕੇ ਇਸ ਲੈਵਲ ਦੀ, ਔਰ ਕਈਆਂ ਦੇ ਚਿਹਰੇ ਸ਼ਾਇਦ ਇਹੋ ਜਿਹੇ ਚਿਹਰੇ ਹੋਣਗੇ ਜਿਹੜੇ ਬਿਲਕੁਲ ਹੀ ਮਾਸੂਮ ਲੱਗਦੇ ਹੋਣਗੇ, ਲੋਕਾਂ ਨੂੰ ਬਿਹਤਰ ਲੱਗਦੇ ਹੋਣਗੇ ਵੀ ਹਾਂ ਠੀਕ ਨੇ, ਇਹ ਤਾਂ ਉਹ ਹੈਗਿਆ ਤੋਂ ਵੀ ਨਕਾਬ ਉਤਰੇ, ਜਿੰਨਾ ਚਿਰ ਉਹ ਨਾਮ ਉਹਨਾਂ ਦੇ ਰੇਡ ਔਰ ਉਹਨਾਂ ਦੇ ਬਹੁਤਿਆਂ ਦੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਚਿਰ ਇਹ ਚੀਜ਼ਾਂ ਸਾਹਮਣੇ ਨਹੀਂ ਆਉਣਗੀਆਂ। ਇਸ ਲਈ ਜਿੰਨਾ ਜਲਦੀ ਕਰੇਗੀ CBI ਨੇ, ਸ਼ਾਇਦ ਹੁਣ ਤੱਕ CBI ਦਾ ਇੱਕ ਪੈਟਰਨ ਇਹ ਵੀ ਹੈ ਕਿ ਉਹ ਜਦੋਂ ਕਿਸੇ ਦੇ ਨਾਮ ਆਉਂਦੇ ਨੇ ਤਾਂ ਉਹਦੇ ਤੱਕ ਉਹਨੂੰ ਸਾਹਮਣ ਉਦੋਂ ਹੀ ਕਰਦੀ ਹੈ, ਉਹਦੇ ਤੱਕ ਉਦੋਂ ਹੀ ਜਾਂਦੀ ਹੈ ਪਹਿਲਾਂ ਹੋਮਵਰਕ ਕਰਕੇ ਇੱਕ ਲੈਵਲ ਦਾ ਕਿ ਵਾਕਈ ਉਹਦੇ ਕੋਲ ਆਹ ਹੈ ਜੋ ਚੀਜ਼ਾਂ ਦੇਖੀਆਂ ਨੇ ਇਹ ਜਾਂ ਨਹੀਂ ਹੈ। ਤਾਂ ਇਹ ਮੰਨ ਕੇ ਹੀ ਚੱਲਦੇ ਨੇ ਲੋਕ ਨੋਰਮਲੀ ਕਿ ਜਦੋਂ ਰੇਡ ਹੋਈ, ਜਦੋਂ ਗਈ CBI ਇਦੋਂ ਬਾਅਦ ਇੰਨੇ ਲੰਬੇ ਸਮੇਂ ਤੋਂ ਬਾਅਦ, ਤਾਂ ਇਹਦਾ ਮਤਲਬ ਉਹਨਾਂ ਦੀ ਇਨਵਾਇਰਮੈਂਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਬਤ ਹੋਣ ਵੱਲ ਵਧੂਗੀ ਅੱਗੇ ਨਾਲ ਅੱਗੇ। ਕੋਈ ਗਵਾਹ ਲੈ ਲਏ ਹੁੰਦੇ ਨੇ, ਗਵਾਹਾਂ ਨੂੰ ਕੋਈ ਸਰਕਾਰੀ ਗਵਾਹ ਬਣ ਜਾਂਦੇ ਨੇ ਤੇ ਉਹ ਸਾਰੇ ਚੱਕਰ ਇਸ ਲੈਵਲ ਦੇ ਉੱਤੇ ਹੋ ਜਾਂਦੇ ਨੇ। ਹੋ ਸਕਦਾ ਜਿਹੜਾ ਕ੍ਰਿਸ਼ਨ ਸਿੰਧੂ ਹੀ ਹੈ ਇਹ ਸਰਕਾਰੀ ਗਵਾਹ ਬਣ ਕੇ ਆਪਣੀ ਸਜ਼ਾ ਘਟਾਉਣ ਦੇ ਲਈ ਸਾਰਿਆਂ ਦੇ ਨਾਮ ਲੈ ਕੇ ਤੇ ਸਾਰਿਆਂ ਲਈ ਦੱਸੇ ਕਿ ਹਾਂਜੀ ਆਹ ਕੰਮ ਇੰਨੇ ਹੁੰਦਾ ਸੀ, ਆਹ ਕੰਮ ਇੰਨੇ ਹੁੰਦਾ ਸੀ, ਇੱਧਰ ਨੂੰ ਜ਼ਰੂਰ ਇਹ ਗੱਲ ਛੱਡੂਗੀ। ਜਿੰਨਾ ਕੁ ਅਫਸਰ ਜਾਂ ਜਿੰਨੇ ਕੁ ਲੋਕ ਆਉਂਦੇ ਹੋਣ ਇਸ ਦਾਇਰੇ ਦੇ ਵਿੱਚ ਤਾਂ ਉਹ ਚੰਗੀ ਗੱਲ ਹੀ ਹੁੰਦੀ ਹੈ। ਵੈਸੇ ਤਾਂ ਨੀ ਕਰਪਸ਼ਨ ਨਾਲ ਫਰਕ ਪੈ ਰਿਹਾ ਨਾ ਕੁਝ ਹੋਰ ਹੈ, ਪਰ ਫਿਰ ਵੀ ਜੇ ਥੋੜਾ ਬਹੁਤਾ ਵੀ ਹੁੰਦਾ ਰਹੇ ਸਿਸਟਮ ਚ ਲੋਕਾਂ ਦਾ ਵਿਸ਼ਵਾਸ ਜਾਂ ਬਣਿਆ ਰਹਿੰਦਾ ਕਿ ਜੀ ਹਾਂ ਵੱਡੇ ਅਫਸਰਾਂ ਤੱਕ ਵੀ ਜਾ ਸਕਦੀ ਹੈ ਗੱਲ, ਕਿਉਂਕਿ ਨਹੀਂ ਤਾਂ IAS IPS ਤੱਕ ਤਾਂ ਬਹੁਤ ਘੱਟ ਗੱਲ ਜਾਂਦੀ ਹੈ। ਨੀਚਲੇ ਵਾਲੇ ਫੜੇ ਜਾਂਦੇ ਨੇ ਕਿ ਆ ਤਹਿਸੀਲਦਾਰ ਫੜਦੇ ਆ, ਆ ਪਟਵਾਰੀ ਫੜਦੇ ਆ, ਬਾਕੀ ਦੇ ਬੰਦੇ ਫੜ ਲੇ, ਉੱਥੇ ਤੱਕ ਜਾਏ ਤਾਂ ਇੱਕ ਚੰਗੀ ਸ਼ੁਰੂਆਤ।
1: ਸਰਦਾਰ ਅਮਰਿੰਦਰ ਸਿੰਘ ਜੀ, ਤੁਸੀਂ ਸਿਸਟਮ ਤੇ ਯਕੀਨ ਦੀ ਗੱਲ ਕਰ ਰਹੇ ਹੋ, ਇੱਥੇ ਤਾਂ ਜਿਹੜੇ ਸਿਸਟਮ ਦੇ ਨਾਲ ਨੇ ਉਹਨਾਂ ਨੂੰ ਆਪਣੀਆਂ ਸਰਕਾਰਾਂ ਤੇ ਆਪਣੀਆਂ ਧਿਰਾਂ ਤੇ ਯਕੀਨ ਨਹੀਂ ਗਾ। ਪੰਜਾਬ ਚ ਆਪਾਂ ਧਮਾਕਿਆਂ ਦੇ ਹਵਾਲੇ ਨਾਲ ਤਾਂ ਗੱਲ ਕਰ ਕੇ ਹਟੇ ਹਾਂ ਕਿ ਪੁਲਿਸ ਜਾਂ ਸਰਕਾਰ ਕੀ ਤਰੀਕੇ ਨਾਲ ਅੱਗੇ ਵੱਧ ਰਹੀ ਆ, ਪਰ ਜਿਹੜੀਆਂ ਆਮ ਘਟਨਾਵਾਂ, ਚਾਹੇ ਉਹ ਛੋਟੇ ਰੂਪ ਚ ਚਾਹੇ ਵੱਡੇ ਰੂਪ ਚ, ਚਾਹੇ ਉਹ ਕਤਲ ਦੀ ਘਟਨਾ ਹੋਵੇ, ਚਾਹੇ ਉਹ ਚੈਨੀ ਚੋਰ ਵਾਲੀ ਘਟਨਾ ਹੋਵੇ, ਚਾਹੇ ਉਹ ਬਾਜ਼ਾਰਾਂ ਚ ਫਰੋਤੀਆਂ ਵਾਲੀ ਘਟਨਾਵਾਂ ਹੋਣ, ਚਾਹੇ ਉਹ ਡਰਾਉਣ ਧਮਕਾਉਣ ਵਾਲੀਆਂ ਘਟਨਾਵਾਂ ਹੋਣ, ਚਾਹੇ ਉਹ ਨਸ਼ੇ ਵਾਲੇ ਮਸਲੇ ਚ ਮੌਤਾਂ ਦਾ ਮਾਮਲਾ ਹੋਵੇ, ਚਾਹੇ ਉਹ ਵਿਧਵਾਵਾਂ ਦਾ ਪਹਿਲੂ ਹੋਵੇ, ਤੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਟੈਂਕੀਆਂ ਤੇ ਚੜ੍ਹੋ, ਇਹ ਇੰਨੀਆਂ ਘਟਨਾਵਾਂ ਨੇ ਕਿ ਹਰ

0: ਰੋਜ਼ ਕੋਈ ਨਾ ਕੋਈ ਪਹਿਲੂ ਸਾਡੇ ਮੂਹਰੇ ਖੜਾ ਹੁੰਦਾ ਤੇ ਸਰਕਾਰ ਛੋਟੀ ਘਟਨਾ ਤੋਂ ਲੈ ਕੇ ਬੜੀ ਘਟਨਾ ਤੱਕ ਕਿਸੇ ਦੀ ਵੀ ਚਿੰਤਤ ਨਹੀਂ ਜੀ।
1: ਇਹ ਦੱਸਦੀ ਹੈ ਵੀ ਸਰਕਾਰ ਦੀ ਜਾਂ ਤਾਂ ਪ੍ਰਸ਼ਾਸਨ ਤੇ ਗ੍ਰਿਪ ਨਹੀਂ ਜਾਂ ਫਿਰ ਨਾਲ ਮਿਲ ਕੇ ਉਹਨਾਂ ਦੇ ਜਿਹੜੇ ਬੰਦੇ ਕੰਮ ਕਰਦੇ ਨੇ ਸਰਕਾਰ ਦਾ ਉਹਨਾਂ ਨੂੰ ਆਸ਼ੀਰਵਾਦ ਹੈ ਕਿ ਤੁਸੀਂ ਐਂ ਕਰਨਾ ਜਿਵੇਂ ਵੀ ਕਰਨਾ। ਹੁਣ ਜੇ ਕਿੰਨੀਆਂ ਘਟਨਾਵਾਂ ਅਸੀਂ ਦੇਖੀਏ ਓਵਰਆਲ, ਇੱਕ ਤਾਂ ਡਰੱਗ ਦੀ ਘਟਨਾ ਹੈ, ਸਰਕਾਰ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਅਸੀਂ ਤੋਰ ਰੱਖਿਆ ਜੇ ਬਾਕੀ ਤਰੀਕੇ। ਇਹ ਥੋੜੇ ਸਮੇਂ ਚ ਹੀ ਕਪੂਰਥਲੇ ਦੀ ਚੌਥੀ ਘਟਨਾ ਹੈ ਜਿਹੜੀ ਓਵਰਡੋਜ਼ ਨਾਲ ਮਰੀ। ਪਹਿਲਾਂ ਉਹ ਬੀਬੀ ਦੇ ਚਾਰ ਮੁੰਡਿਆਂ ਵਾਲਾ ਆਇਆ ਸੀ ਜਿਹੜਾ ਇੱਕ, ਉਦੋਂ ਸਰਕਾਰ ਚਲੀ ਗਈ ਸੀ, ਉਹ ਕਹਿੰਦੇ ਨਹੀਂ ਇਹੋ ਜਿਹੀ ਗੱਲ ਨੀ ਕੋਈ, ਇੱਕ ਨੂੰ ਨਸ਼ਾ ਛੜਾਊ ਕੇਂਦਰ ਚ ਲੈ ਗਏ ਸੀਗੇ, ਉਹ ਉੱਥੇ ਹੀ ਡੈਥ ਉਹਦੀ ਹੋ ਗਈ ਸੀ। ਤੇ ਇਹ ਕਪੂਰਥਲੇ ਦੇ ਵਿੱਚ ਹੀ ਮਤਲਬ ਨਡਾਲੇ ਦੇ ਨੇੜੇ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਇਹ ਚੌਥੀ ਘਟਨਾ। ਤਾਂ ਯੁੱਧ ਨਸ਼ਿਆਂ ਖਿਲਾਫ਼ ਕਿੱਡਾ ਕਾਰਗਰ ਹੈ, ਕਿਸ ਤਰੀਕੇ ਨਾਲ ਚੱਲ ਰਹੇ ਹੈ, ਲੋਕ ਤਾਂ ਇਹਨਾਂ ਘਟਨਾਵਾਂ ਤੋਂ ਹੀ ਦੇਖਣਗੇ ਨਾ। ਡੇਲੀ ਕੋਈ ਨਾ ਕੋਈ ਖ਼ਬਰ ਹੁੰਦੀ ਹੈ ਓਵਰਡੋਜ਼ ਨਾਲ, ਕੋਈ ਅੱਜ ਤੱਕ ਕਦੇ ਦਿਨ ਨਹੀਂ ਗਿਆ ਕਿ ਅੱਜ ਨਹੀਂ ਆਈ ਖ਼ਬਰ ਜਾਂ ਬਾਕੀ ਨਹੀਂ। ਅੱਛਾ ਇਹੋ ਜਿਹੀਆਂ ਵੀ ਬਥੇਰੀਆਂ ਹੋਣਗੀਆਂ ਜਿਹੜੀਆਂ ਮੌਤਾਂ ਹੁੰਦੀਆਂ ਨੇ ਜਿਹੜੀਆਂ ਖ਼ਬਰਾਂ 'ਚ ਨਹੀਂ ਆਉਂਦੀਆਂ, ਰਿਮੋਟ 'ਚ ਦੂਰ ਦਰੇਡੇ ਨਹੀਂ ਕੋਈ ਦੱਸਦਾ ਜਾਂ ਮਾਪੇ ਨਹੀਂ ਦੱਸਦੇ ਸਾਡਾ ਮੁੰਡਾ ਐ ਮਰਿਆ ਜਾਂ ਕੋਈ ਗੱਲ, ਇਹੋ ਜਿਹੇ ਵੀ ਅਜੇ ਬਹੁਤ ਹੋ ਜਾਂਦੇ। ਹੁਣ ਇਹਦੇ ਨਾਲ ਹੀ ਇੱਕ ਗੱਲ ਦਾ ਸਰਕਾਰ ਸਾਨੂੰ ਕੀ ਦੱਸਦੀ ਹੈ ਇਹ ਜਿਹੇ ਮੁੱਦੇ ਤੇ? ਸਰਕਾਰ ਦੱਸਦੀ ਹੈ ਕਿ ਇੰਨੀ ਹੀਰੋਇਨ ਫੜੀ ਗਈ, ਇੰਨੇ ਪਰਚੇ ਦਰਜ ਹੋ ਗਏ, ਇੰਨੇ ਬੰਦੇ ਅੰਦਰ ਹੋ ਗਏ ਜਿਹੜੇ ਸਾਰੇ ਕਿਤੇ ਇਹ ਹੁੰਦਾ। ਪਰ ਇਹੋ ਜਿਹੀ ਘਟਨਾ ਇੱਕ ਹੋਈ ਹੈ ਸਰਦੂਲਗੜ੍ਹ ਏਰੀਏ ਦੇ ਵਿੱਚ, ਮਾਨਸਾ ਜ਼ਿਲ੍ਹੇ ਦੇ ਵਿੱਚ, ਉੱਥੇ ਇੱਕ ਮੁੰਡਾ ਫੜ ਲਿਆ, ਉਹਦੀ ਮਾਂ ਟਾਵਰ ਤੇ ਚੜ ਗਈ ਕਿ ਮੇਰਾ ਮੁੰਡਾ ਗਲਤ ਫੜਿਆ, ਉਹ ਕੋਈ ਨਸ਼ਾ ਨਹੀਂ ਵੇਚਣਾ, ਉਹ ਕੁਛ ਨਹੀਂ ਕਰਨਾ। ਤੇ ਚਲੋ ਪੰਚਾਇਤ ਨੇ ਲੋਕਾਂ ਨੇ ਰਲ ਕੇ ਉਹਨੂੰ ਟਾਵਰ ਤੋਂ ਤਾਂ ਲਾਇਆ ਕਿਸੇ ਨਾ ਤਰੀਕੇ, ਪਰ ਉਹ ਧਰਨਾ ਥਾਣੇ ਮੂਹਰੇ ਚੱਲ ਰਿਹਾ। ਜਿਹੜਾ ਥਾਣੇਦਾਰ ਦਾ ਵਿਊ ਆਇਆ ਉਹ ਕਹਿੰਦੇ ਜੀ ਗੋਲੀਆਂ ਇਹਦੀ ਜੇਬ ਚੋਂ ਮਿਲੀਆਂ ਨੇ, ਤੇ ਉਹ ਗੋਲੀਆਂ ਜੇਕਰ ਉਹ ਖਾਂਦਾ ਹੋਏ ਮਤਲਬ ਕਿਸੇ ਕਮਿਸ਼ ਤੋਂ ਲੈ ਆਇਆ ਹੋਏਗਾ, ਇੱਕ ਤਾਂ ਗੱਲ ਇਹ ਹੈ ਕਿ ਉਹ ਹੀਰੋਇਨ ਨਹੀਂ ਹੈ, ਬਾਕੀ ਚੀਜ਼ਾਂ ਨੀ ਹੈ ਨਾ, ਗੋਲੀਆਂ ਨੇ ਖਾਂਦਾ ਹੋਊਗਾ, ਹੋ ਸਕਦਾ ਖਾਂਦਾ ਵੀ ਹੋਵੇ। ਤਾਂ ਤੁਸੀਂ ਇਹ ਤੈਅ ਕਿਵੇਂ ਕਰ ਲਿਆ ਕਿ ਨਸ਼ਾ ਤਸਕਰ ਹੈ? ਆਮ ਤੌਰ ਤੇ ਸਰਕਾਰ ਇਹੀ ਕਹਿ ਰਹੀ ਹੈ ਕਿ ਈਵਨ ਜਿਹੜੀ ਹੀਰੋਇਨ ਹੈ ਜਾਂ ਬਾਕੀ, ਉਹਦੀ ਵੀ ਕਾਨੂੰਨ ਚ ਵੀ ਗ੍ਰਾਮਾਂ ਦੇ ਲਿਹਾਜ਼ ਨਾਲ ਇੱਕ ਗੱਲ ਹੈ ਕਿ ਜੇ ਇੰਨੀ ਹੋਏਗੀ ਤਾਂ ਉਹਦੇ ਨਾਲ ਇਹਦਾ ਮਤਲਬ ਉਹ ਖਾਂਦੇ ਦੀ ਕੈਟਾਗਰੀ ਚ ਆਏਗਾ, ਜੇ ਇੰਨੀ ਹੋਏਗੀ ਤਾਂ ਵੇਚਣ ਵਾਲੀ ਕੈਟਾਗਰੀ ਚ ਆਏਗਾ ਜਿਹੜਾ ਜੁਰਮ ਬਣੇਗਾ, ਬਾਕੀ ਦੀਆਂ ਚੀਜ਼ਾਂ। ਫਿਰ ਜੋ ਕਹਿੰਦੇ ਗੋਲੀਆਂ ਮਿਲੀਆਂ, ਕਿੰਨੀਆਂ ਗੋਲੀਆਂ ਮਿਲੀਆਂ, ਉਹ ਗੋਲੀਆਂ ਕਿਹਨੂੰ ਵੇਚ ਰਹੇ? ਗੋਲੀਆਂ ਤਾਂ ਕਮਿਸ਼ਨਾਂ ਦੇ ਹੀ ਬਹੁਤ ਮਿਲ ਜਾਂਦੀਆਂ ਨੇ, ਉਹਦੀ ਜੇਬ ਚੋਂ ਜੇਕਰ ਗੋਲੀ ਮਿਲ ਵੀ ਗਈ ਜਿਹੜੀ ਨਸ਼ਾ ਖਾਂਦਾ, ਤਾਂ ਉਹ ਕਿੱਡਾ ਕੁ ਤਸਕਰ ਹੋ ਗਿਆ ਇਸ ਮਾਮਲੇ ਚ? ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹਦੇ ਤੋਂ ਅੰਦਾਜ਼ੇ ਹੁੰਦੇ ਨੇ ਵੀ ਜਿਹੜੇ ਗਰੀਬ ਬੱਚੇ ਪੀੜਿਤ ਹੋ ਗਏ, ਜਿਹਨਾਂ ਦਾ ਤੁਹਾਨੂੰ ਇਲਾਜ ਕਰਾਉਣਾ ਚਾਹੀਦਾ, ਜਿਹਨਾਂ ਨੂੰ ਮਰੀਜ਼ ਸਮਝ ਕੇ ਉਹਨਾਂ ਦੇ ਪਰਿਵਾਰ ਦੀ ਵੀ ਮਦਦ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ, ਉਹਨਾਂ ਨੂੰ ਤੁਸੀਂ ਤਸਕਰਾਂ ਦਾ ਪਰਚਾ ਦਰਜ ਕਰਾ ਕੇ ਫੀਤੀਆਂ ਲਵਾਉਣਾ ਚਾਹੁੰਦੇ ਹੋ ਆਪਣੀਆਂ ਕਿ ਜੀ ਦੇਖੋ ਮੈਂ ਇੰਨੇ ਫੜ ਲਏ ਤੇ ਮੈਂ ਇੰਨੇ ਫੜ ਲਏ। ਇਹਨਾਂ ਗੱਲਾਂ ਦੀ ਉੱਚ ਪੱਧਰੀ ਜਾਂਚ ਹੋ ਕੇ ਜਿਹੜੇ ਅਫਸਰ ਜੇਕਰ ਗਲਤ ਕਰਦੇ ਨੇ ਤਾਂ ਅਫਸਰਾਂ ਤੇ ਵੀ ਤਾਂ ਚੈੱਕ ਰਹਿਣਾ ਚਾਹੀਦਾ ਨਾ। ਜੇ ਠੀਕ ਹੈ ਕੋਈ ਫੜਿਆ, ਤਸਕਰ ਵੱਡੇ ਵੱਡੇ ਹੁੰਦੇ ਨੇ ਤੇ ਲੋਕ ਜਾਣਦੇ ਹੁੰਦੇ ਨੇ, ਇਲਾਕਿਆਂ ਚ ਪਤਾ ਹੁੰਦਾ ਕਿ ਫਲਾਨੇ ਲੈ ਕੇ ਆਉਂਦੇ ਨੇ, ਫਲਾਨੇ ਦੂਰ ਭਾਵੇਂ ਨਾਲ ਪਤਾ ਹੋਵੇ, ਪਰ ਏਰੀਆ ਚ ਸਭ ਨੂੰ ਪਤਾ ਹੁੰਦਾ ਕੌਣ ਤਸਕਰੀ ਕਰਦਾ ਕੌਣ ਨਹੀਂ ਕਰਦਾ। ਇਸ ਲਈ ਇਸ ਚੀਜ਼ ਨੂੰ ਦੇਖਣਾ, ਇਹ ਸਭ ਦੇ ਸਾਹਮਣੇ ਪ੍ਰਸ਼ਾਸਨਿਕ ਤੰਤਰ ਤੁਹਾਡੇ ਦਿਖਾਈ ਦੇ ਰਿਹਾ। ਤੇ ਦੂਜੀ ਗੱਲ ਇੱਕ ਹੋਰ ਹੈ, ਮਹਿਲ ਘਰਾਂ ਦੀ ਆ ਬਰਨਾਲੇ ਜਿਹੜੇ ਕਲਾਲ ਮਾਜਰਾ ਪਿੰਡ ਹੈ
0: ਸਰਪੰਚ,
1: ਤੇ ਉੱਥੇ ਇਹਨਾਂ ਦੇ ਸਰਪੰਚ ਜਗਜੀਵਨ ਸਿੰਘ ਤੇ ਇੱਕ ਪੰਚਾਇਤ ਮੈਂਬਰ ਟਾਵਰ ਤੇ ਚੜ ਗਏ ਪੈਟਰੋਲ ਦੀ ਬੋਤਲ ਲੈ ਕੇ। ਉਹ ਕਹਿੰਦੇ ਮੈਨੂੰ ਗਲਤ ਸਸਪੈਂਡ ਕੀਤਾ, MLA ਸਸਪੈਂਡ ਕਰਾ ਰਿਹਾ, MLA ਨਾਲ ਨਹੀਂ ਬਣਦੀ ਇਹ, ਮੇਰਾ ਨਹੀਂ ਗੱਲ ਕਰੇ। ਇਹ ਬਹੁਤ ਸਾਰੇ ਸਰਪੰਚਾਂ ਦਾ ਮਾਮਲਾ ਹਜੇ ਤੱਕ, ਭਾਵੇਂ ਚੋਣਾਂ ਹੋ ਗਈਆਂ ਸਭ ਕੁਝ ਹੋ ਗਿਆ, ਪਰ ਜੇ ਉਹਨਾਂ ਦੇ ਮੁਤਾਬਕ ਨਹੀਂ ਚੱਲਦੇ ਤੇ ਕਹਿੰਦੇ ਤੇਰਾ ਕੋਰਮ ਪੂਰਾ ਨੀ ਜੀ, ਤੇਰਾ ਬਾਕੀ ਚੀਜ਼ਾਂ ਨੀ, ਪ੍ਰਬੰਧਕ ਲਾ ਦੇ ਉੱਥੇ। ਅਸਲ ਚ ਕੋਰਮ ਕਿਹਨੂੰ ਕਹਿੰਦੇ ਨੇ ਤੇ ਬਾਕੀ ਚੀਜ਼ਾਂ ਕਿਹਨੂੰ? ਕੋਰਮ ਕਹਿੰਦੇ ਨੇ, ਕੋਰਮ ਦਾ ਮਾਮਲਾ ਜੇ ਇਹਨਾਂ ਨੇ ਸਹੀ ਕਰਨਾ ਹੋਵੇ ਤਾਂ ਜਿਹੜੇ ਮੈਂਬਰ ਨਹੀਂ ਜਾਂਦੇ ਮੀਟਿੰਗ ਦੇ ਵਿੱਚ ਉਹਨਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ। ਜੇ ਸਰਪੰਚ ਮੀਟਿੰਗ ਕਰਦਾ ਉਹ ਮੈਂਬਰ ਨਹੀਂ ਜਾਂਦੇ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਕੋਰਮ ਪੂਰਾ ਕਿਉਂ ਨੀ ਕਰਦੇ ਭਾਈ, ਜਾਂਦੇ ਕਿਉਂ ਨੀ? ਕੋਰਮ ਦੀ ਤਾਂ ਸਵਾਲ ਹੀ ਨੀ ਪੈਦਾ ਹੋਣਾ ਚਾਹੀਦਾ। ਹਾਂ, ਉੱਥੇ ਜਾ ਕੇ ਜਿਹੜੇ ਫੈਸਲੇ ਹੁੰਦੇ ਨੇ, ਫੈਸਲੇ ਚ ਜੇ ਬਹੁਤੇ ਮੈਂਬਰ ਦੂਜੇ ਪਾਸੇ ਨੇ ਤਾਂ ਸਗੋਂ ਜਿਹੜੇ ਮੈਂਬਰ ਦੂਜੇ ਪਾਸੇ ਨੇ ਉਹਨਾਂ ਦੀ ਗੱਲ ਚੱਲੂਗੀ ਮੈਜੋਰਿਟੀ ਨਾਲ। ਤੀਜੀ ਗੱਲ, ਜਿਹੜਿਆਂ ਦਾ ਬਰਾਬਰ ਜੇ ਦਾ ਮਾਹੌਲ ਹੁੰਦਾ ਕੋਰਮ ਚ ਤਾਂ ਉਹ ਜਾਣਗੇ, ਤੇ ਜੇ ਕੋਈ ਮਾਮਲਾ ਵੀ ਹੈ ਤਾਂ ਸਰਪੰਚ ਨੂੰ ਇੱਕ ਕਾਸਟਿੰਗ ਵੋਟ ਦਾ ਰਾਈਟ ਹੁੰਦਾ, ਤੁਹਾਡਾ ਪ੍ਰਸ਼ਾਸਨ ਦੱਸ ਕੇ ਜਿਹੜੇ ਸਰਪੰਚ ਕਾਸਟਿੰਗ ਵੋਟ ਪਾ ਵੀ ਰਹੇ ਨੇ ਉਹਨਾਂ ਨੂੰ ਵੀਡੀਓ ਤੰਗ ਕਰ ਰਹੇ ਨੇ, ਕਿਉਂਕਿ MLA ਜਿਹੜੇ ਉਹਨਾਂ ਦੀ ਇੱਛਾ ਨਹੀਂ ਹੈ ਕਿ ਜਿੰਨਾ ਚਿਰ ਮੇਰੀ ਸ਼ਰਨ ਚ ਨਹੀਂ ਆਉਂਦੇ ਉਹਨਾਂ ਚਿਰ ਇਹ ਨਹੀਂ ਕਰਦੇ।

0: ਇਸ ਕਰਕੇ ਕਿੰਨੀ ਤੰਤਰ ਹੈ ਜਿਹੜਾ ਤੰਤਰ ਚੱਲਣ ਨਹੀਂ ਦਿੱਤਾ ਜਾ ਰਿਹਾ, ਪੰਚਾਇਤੀ ਸੈਟਅਪ ਨੂੰ ਵੀ ਨਹੀਂ ਚੱਲਣ ਦਿੱਤਾ ਜਾ ਰਿਹਾ। ਹੁਣ ਇਹ ਪਾਰਟੀਕੁਲਰ ਕੇਸ ਚ ਕੋਈ MLA ਦਾ ਰੋਲ ਹੈ ਨਹੀਂ ਹੈ ਨਹੀਂ ਪਤਾ, ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿੱਦਾਂ ਕਿ ਰਿਐਲਿਟੀ ਕੀ ਹੈ, ਪਰ ਇਹ ਕੇਸ ਇਹੋ ਜਿਹੇ ਹੈ ਬਹੁਤ ਨੇ ਪੰਜਾਬ ਦੇ ਵਿੱਚ। ਤੁਸੀਂ ਇੱਕ ਵਾਰ ਸਸਪੈਂਡ ਕਰ ਦਿੰਦੇ ਹੋ ਜਾਂ ਪ੍ਰਬੰਧਕ ਲਾ ਦਿੰਦੇ ਹੋ, ਅਗਲਾ ਕਹਿੰਦਾ ਮੈਂ ਕਾਹਦੇ ਲਈ ਚੁਣਿਆ, ਫਿਰ ਉਹ ਤੁਰਿਆ ਫਿਰਦਾ ਰਹਿੰਦਾ ਦੂਰ ਦੂਰ, ਕਦੇ ਡਾਇਰੈਕਟਰ ਦੇ ਆਉਂਦਾ, ਕਦੇ ਹਾਈ ਕੋਰਟ ਜਾਂਦਾ, ਪੈਸੇ ਕਿੰਨੇ ਖਰਚ ਹੁੰਦੇ ਨੇ, ਇਹ ਸਾਰੀਆਂ ਚੀਜ਼ਾਂ ਇਸੇ ਢੰਗ ਨਾਲ ਚੱਲੀ ਜਾਂਦੀਆਂ ਨੇ। ਤੇ ਜਿੰਨੇ ਵੀ ਇਹ ਮਾਮਲੇ ਵੱਖ ਵੱਖ ਤਰੀਕੇ ਦੇ ਆ ਰਹੇ ਨੇ, ਇਹ ਬਹੁਤ ਮਤਲਬ ਇਹ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਡੈਮੋਕ੍ਰੇਸੀ ਉੱਪਰ ਕੇਂਦਰ ਸਰਕਾਰ ਬਰਬਾਦ ਕਰ ਰਹੀ ਹੈ, ਹੇਠਾਂ ਪੰਜਾਬ ਵਾਲੀ ਵੀ ਉਨੀ ਉਹ ਬਰਬਾਦ ਕਰ ਰਹੀ ਹੈ, ਇਹ ਸਭ ਤੁਹਾਡੇ ਅਧਿਕਾਰੀ ਵੀ ਉਨੀ ਇਸੇ ਲੈਵਲ ਤੇ ਇਹ ਗੱਲਾਂ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਇਹ ਮੁੱਦੇ ਜਿਹੜੇ ਨੇ ਇਹ ਸਰਕਾਰ ਦੀ ਟੋਟਲ ਕਾਰਗੁਜ਼ਾਰੀ ਦੇ ਉੱਤੇ ਕੋਈ ਨਾ ਕੋਈ ਅਸਰ ਦਾ ਰੂਪ ਦੇ ਵਿੱਚ ਦੱਸ ਰਹੇ ਨੇ।
1: ਬਿਲਕੁਲ, ਇਹ ਸਰਕਾਰ ਦੀ ਨਲਾਇਕੀ ਨੂੰ ਫੇਵੀਅਰ ਨੂੰ ਉਜਾਗਰ ਕਰਦੇ ਨੇ, ਕਿਤੋਂ ਤੋਂ ਮਸਲੇ ਟੈਕਲ ਨਹੀਂ ਹੁੰਦੇ। ਬਹੁਤ ਸ਼ੁਕਰੀਆ ਸਰਦਾਰ ਅਮਰੀਤ ਸਿੰਘ ਜੀ, ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ, ਮੰਥਨ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।